ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਕੋਈ ਕਮੀ ਰਹਿ ਗਈ? ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ। ਤੂੰ ਮੇਰੋ ਪਿਆਰੋ, ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ, ਕੋਈ ਸ਼ਖਸੀਅਤ, ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ

0: ਕਹਿੰਦੇ ਜਿਹਨਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਜਾਗੇ ਹੋਏ ਹਨ, ਬਾਕੀ ਸਭ ਸੁੱਤੇ ਪਏ।
1: ਸੇ ਜਨ ਜਾਗੇ ਜਿਨ ਨਾਮ ਪਿਆ,
0: ਇੱਕ ਹੋਰ ਪੰਕਤੀ,
1: ਗਾਵਣ ਗਾਵੇ ਜਿਨ ਨਾਮ ਪਿਆ।
0: ਕਹਿੰਦੇ ਗਾਉਂਦੇ ਵੀ ਉਹੀ ਹਨ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ। ਇੱਕ ਹੋਰ ਪੰਕਤੀ ਕਹਿੰਦੇ ਹਨ,
1: ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ।
0: ਤਾਂ ਬਾਰ ਬਾਰ ਨਾਮ ਪਿਆਰ ਆ ਰਿਹਾ ਹੈ।

सो आप जी ने बार बार पंक्तियां जो सुनी है इन्हों पंक्तियों बहुत ध्यान दे नाल समझिया विचारिया गया है। इन्हों पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचने की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध होवे और उसनों सी जानदे भी जरूर होवांगे। जिस नाल प्यार होवेगा उसनों जानदे भी तो होवांगे, उस नाल बहुत डीप बहुत गहरा संबंध होएगा। सो इतनी लाइनां दे विच शब्दां दे विच बार बार नाम प्यार नाम प्यार नाम प्यार सुनाण दा मेरा एक मकसद है कि ए पॉइंट आप जी दे सामने रखिया जाए कि नाम किहदा प्यारा लग्या करदा है। नाम सानू उसे दा प्यारा लगदा है जो साडा प्यारा हुंदा है, जिस नाल सानू बहुत प्यार होवे, बहुत जिस नाल प्यार होवे उस दा नाम प्यारा लगदा है। सो फार सानू अपना ही नाम प्यारा लगता है क्योंकि साडा अपने आप तो अलावा होर किसी नाल प्यार है ही नहीं। असीं अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वो यूजलैस है। वो सिर्फ अपना ही नाम देखना चाहता है कि कित्थे लिखिया है, क्योंकि उसनों अपना ही नाम प्यारा लगता है। वो बार बार उसनों ही पढ़ेगा और अखीर च उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता, उसनों परमात्मा का नाम किवें प्यारा लग सकता है? परमात्मा का नाम उसनों किवें प्यारा लग सकता है जिसनों ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूपरेखा भी नहीं है, उसकी तो कोई शक्ल भी नहीं है। वो तो रूपरेख रंग तो बिल्कुल न्यारा है, वो तो एब्स्ट्रैक्ट है, वो तो निराकार है। असी आकार वाली चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उन्हां नाल प्यार पूरी तरह नहीं पैंदा। जो फॉर्मलैस है उस दे नाल सीधा प्यार पाना साडी कपैसिटी च है? आओ फिर उसे नुक्ते उत्ते, नाम प्यारा उसे दा ही लगता है जिस दे नाल प्यार होवे। जिस दे नाल प्यार ना होवे उसका नाम भी प्यारा नहीं लगता, और जिस दे नाल वाकफी भी ना होवे उसका नाम प्यारा किवें लग सकता है? किवें प्यारा लग सकता है? क्योंकि वाकफी ही नहीं है, प्यार दी तो बहुत दूर दी गल। आईयो वजह है कि आम तौर पर जिसले असी सवेरे सपोजडली बैठते हाँ कि नाम जपन बैठे हाँ तो साडा ध्यान ही नहीं लगता, साडा मन ही नहीं लगता। और जिस दे नाल साडा मन ही ना लगे, कोई इंसान दो इंसान ले लो, अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपन की कोशिश करते हाँ बिना ही प्यार तो, बिना ही प्यार तो वो किवें पॉसिबल हो सकता है? किवें पॉसिबल हो सकता है? और जिसले असी नाम जपन बैठते हाँ उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤਾਂ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗਦਾ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਊਂਡ ਹੀ ਨਹੀਂ ਹੈ। ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗ। ਤਾਂ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ। ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ, ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ, ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ। ਉਸ ਦਾ ਕੋਈ ਨਾਮ ਲੈ ਦੇਵੇ, ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ। ਉਸ ਦਾ ਕਿਤੇ ਨਾਮ ਪੜ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ, ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ। ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ, ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ। ਤੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ। ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਸੰਤ ਹੀ ਹਨ ਜੋ ਹੈਲਪਫੁਲ ਹਨ, ਜੋ ਹੈਲਪ ਕਰ ਸਕਦੇ ਹਨ, ਕਿਉਂਕਿ ਉਹ ਆਪ ਪ੍ਰੇਮ ਦੇ ਨਾਲ ਭਰੇ ਹੋਏ ਹਨ, ਅਤੇ ਉਹ ਕਿਉਂਕਿ ਪ੍ਰੇਮ ਦੇ ਨਾਲ ਭਰੇ ਹੋਏ ਸਾਡੇ ਅੰਦਰ ਉਹ ਪ੍ਰੇਮ ਜਗਾ ਸਕਦੇ ਹਨ। ਇਸ ਕਰਕੇ ਕਹਿੰਦੇ ਮੈਂ ਸੰਤਾਂ ਦੇ ਚਰਨੀ ਲੱਗਦਾ ਹਾਂ, ਪਰ ਸਾਡੀ ਈਗੋ ਤਾਂ ਸਾਨੂੰ ਝੁਕਣੀ ਹੀ ਨਹੀਂ ਦਿੰਦੀ, ਅਸੀਂ ਤਾਂ ਕਿਸੇ ਦੇ ਚਰਨੀ ਲੱਗ ਹੀ ਨਹੀਂ ਸਕਦੇ। ਪਰ ਬਾਣੀ ਤੇ ਆਖਦੀ ਹੈ ਸਾਡੇ ਅਜਿਹੇ ਕਾਨਸੈਪਟ ਬਣ ਗਏ ਹਨ ਕਿ ਅਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ, ਔਰ ਉਸਦੇ ਨਾਲ ਅਸੀਂ ਇਤਨੇ ਹੰਕਾਰੀ ਹੋ ਗਏ ਹਾਂ ਕਿ ਕੋਈ ਵੀ ਸ਼ਖਸੀਅਤ ਆ ਜਾਏ, ਕੋਈ ਗੁਣਵਾਨ ਆ ਜਾਏ, ਪਰ ਅਸੀਂ ਝੁਕ ਨਹੀਂ ਸਕਦੇ ਕਿਉਂਕਿ ਸਾਡੀ ਈਗੋ ਐਸੀ, ਔਰ ਜਦ ਤੱਕ ਅਸੀਂ ਝੁਕਾਂਗੇ ਨਹੀਂ ਅਸੀਂ ਸਮਝ ਲਓ ਪੱਥਰ ਹਾਂ, ਔਰ ਪੱਥਰ ਚ ਵੀ ਕਦੇ ਪ੍ਰੇਮ ਪੈਦਾ ਹੋ ਸਕਦਾ ਹੈ? ਮਹਾਰਾਜ ਜੀ ਆਖਦੇ ਹਨ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗੋਂ ਪਾਏ, ਜੇ ਪੈਰੀ ਲੱਗਣਾ ਚਰਨੀ ਲੱਗਣਾ ਗੁਰਮਤ ਦੇ ਵਿੱਚ ਉਲਟ ਹੁੰਦਾ ਤੇ ਆਪੰਕਤੀ ਕਿਉਂ ਲਿਖੀ ਹੁੰਦੀ? ਉਹ ਕਹਿੰਦੇ ਹੁਣ ਤਿਨਕੇ ਲਾਗੋਂ ਪਾਏ, ਉਹ ਇਤਨੇ ਮਹਾਨ ਹਨ ਕਿ ਉਹ ਪ੍ਰੇਮ ਦਾ ਹੀ ਸਾਗਰ ਬਣੇ ਪਏ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਪੈਰਾਂ ਉੱਤੇ ਮੱਥਾ ਟੇਕਦਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗੋਂ ਪਾਏ, ਸਿਰਫ ਉਹੀ ਹਨ ਜੋ ਸਾਡੇ ਜੀਵਨ ਦੇ ਵਿੱਚ ਪ੍ਰੇਮ ਪੈਦਾ ਕਰ ਸਕਦੇ ਹਨ। ਉਸਦੀ ਅੱਗੇ ਚੱਲ ਕੇ ਵਿਚਾਰ ਕੀਤੀ ਜਾਏਗੀ ਅਗਲੇ ਕੀਰਤਨਾਂ ਚ ਕਿ ਉਹ ਕਿਵੇਂ ਕਰਦੇ ਹਨ। ਪ੍ਰੇਮ ਕਿਵੇਂ ਪ੍ਰਾਪਤ ਕੀਤਾ ਜਾਏ, ਹੁਣ ਇਸ ਉੱਤੇ ਪ੍ਰਮਾਣ ਚੱਲ ਰਹੇ। ਅਗਲਾ ਪ੍ਰਮਾਣ ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ। ਕਹਿੰਦੇ ਹਨ ਮਨ ਰੇ ਰਾਮ ਜਪੋ, ਪਰ ਮਹਾਰਾਜ ਜੀ ਰਾਮ ਨਾਲ ਤੇ ਸਾਡਾ ਪਿਆਰ ਹੀ ਨਹੀਂ ਹੈ, ਉਸਨੂੰ ਜਪੀਏ ਕਿਵੇਂ? ਜਦ ਪਿਆਰ ਹੀ ਨਹੀਂ ਹੈ ਉਸਨੂੰ ਜਪੀਏ ਕਿਵੇਂ? ਪਹਿਲੀ ਅੱਧੀ ਪੰਕਤੀ ਚ ਆਖਿਆ ਹੈ ਮਨ ਰੇ ਰਾਮ ਜਪੋ ਸੁਖ ਹੋਏ, ਉਸਨੂੰ ਜਪ ਕੇ ਸੁਖ ਹੋਏਗਾ, ਪਰ ਜਦ ਉਹਦੇ ਨਾਲ ਪਿਆਰ ਹੀ ਨਹੀਂ ਹੈ ਤਾਂ ਉਸਨੂੰ ਜਪ ਕਿੱਦਾਂ ਲਈਏ? ਇਹ ਮਨੁਆ ਦਹਿ ਨਿਸਤਾਮ ਦਾ, ਉਹ ਕੈਸੇ ਹਰ ਗੁਣ ਗਾਵੇ? ਇਹ ਮਨ ਤੇ 10 ਦਿਸ਼ਾ ਦੇ ਵਿੱਚ ਦੌੜਾ ਫਿਰਦਾ ਹੈ, ਕਿਵੇਂ ਉਹਦੇ ਪ੍ਰੇਮ ਨਾਲ ਗੁਣ ਗਾਵੇ? ਪ੍ਰੇਮ ਹੀ ਨਹੀਂ ਹੈ। ਪਰ ਅਗਲੀ ਲਾਈਨ ਦੇ ਅੱਧੇ ਹਿੱਸੇ ਦੇ ਵਿੱਚ ਫਿਰ ਜਵਾਬ ਦੇ ਜਾਂਦੇ ਹਨ ਕਿ ਪ੍ਰੇਮ ਕਿਵੇਂ ਮਿਲ ਸਕਦਾ ਹੈ। ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ, ਪਰੰਤੂ ਅਗਲਾ ਹਿੱਸਾ ਪੰਕਤੀ ਦਾ ਕਹਿੰਦੇ ਹਨ

ਬਿਨ ਗੁਰ ਪ੍ਰੇਮ ਨਾ ਪਾਈ ਹੈ। ਕਹਿੰਦੇ ਗੁਰੂ ਤੋਂ ਬਿਨਾਂ ਜੋ ਪ੍ਰੇਮ ਵਸਤੂ ਹੈ ਇਹ ਨਹੀਂ ਪ੍ਰਾਪਤ ਹੋ ਸਕਦੀ। ਸੋ ਸਾਰੀ ਦੁਨੀਆਂ ਦੇ ਵਿੱਚ ਜਿਤਨਾ ਵੀ ਆਖਿਆ ਜਾਂਦਾ ਹੈ ਨਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੈਨੂੰ ਪਿਆਰ ਕਰਦਾ ਹਾਂ, ਇਹ ਆਦਿ ਸ਼ਬਦ ਜੋ ਵਰਤੇ ਜਾਂਦੇ ਹਨ ਇਹ ਸਾਰੇ ਹੀ ਫੇਕ ਹਨ। ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਕਿਉਂਕਿ ਜਿਤਨੀ ਦੇਰ ਤੱਕ ਉਹ ਪਿਆਰ ਅੰਦਰ ਪੈਦਾ ਹੀ ਨਹੀਂ ਹੋਇਆ। ਹਾਂ, ਅਸੀਂ ਕਿਸੇ ਨਾ ਕਿਸੇ ਤੋਂ ਸਾਨੂੰ ਕੋਈ ਜ਼ਰੂਰਤ ਪੂਰੀ ਹੁੰਦੀ ਹੈ, ਉਸ ਜ਼ਰੂਰਤ ਪੂਰੀ ਹੋਣ ਕਰਕੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਜੇ ਉਹ ਜ਼ਰੂਰਤ ਪੂਰੀ ਨਾ ਹੋਵੇ ਤਾਂ ਸਾਡਾ ਪਿਆਰ ਬਦਲ ਜਾਂਦਾ, ਨਫ਼ਰਤ ਚ ਬਦਲ ਜਾਂਦਾ। ਸੋ ਸਾਡਾ ਪਿਆਰ ਕਿਸੇ ਨਾ ਕਿਸੇ ਨੀਡ ਦੇ ਉੱਤੇ ਬੇਸਡ ਹੈ। ਉਹ ਨੀਡ ਪੂਰੀ ਹੁੰਦੀ ਹੈ ਤੇ ਅਸੀਂ ਉਸ ਨੀਡ ਨੂੰ ਪਿਆਰ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ ਪਿਆਰ ਇੱਕ ਆਤਮਿਕ ਅਵਸਥਾ ਹੈ, ਪਿਆਰ ਇੱਕ ਸਟੇਟ ਆਫ ਮਾਇੰਡ ਹੈ, ਪਿਆਰ ਇੱਕ ਆਤਮਾ ਦੀ ਇੱਕ ਕੁਆਲਿਟੀ ਹੈ, ਪਿਆਰ ਇੱਕ ਆਤਮਾ ਦੀ ਸੁਗੰਧੀ ਹੈ, ਪਿਆਰ ਇੱਕ ਆਤਮਾ ਦਾ ਸੁਭਾਅ ਹੈ। ਕਹਿੰਦੇ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ, ਬਿਨ ਗੁਰ ਪ੍ਰੇਮ ਨਾ ਲੱਭੇ। ਅੱਗੇ ਆਖਦੇ ਹਨ ਗੁਰਮੁਖ ਸੱਚੀ ਆਸ਼ਕੀ, ਇਹ ਲਾਈਨ ਕਹਿ ਕੇ ਸਮਾਪਤ ਕਰ ਰਿਹਾ ਮੈਂ। ਗੁਰਮੁਖ ਸੱਚੀ ਆਸ਼ਕੀ, ਸੱਚੀ ਆਸ਼ਕੀ, ਸੱਚਾ ਪਿਆਰ, ਜਿਤ ਪ੍ਰੀਤਮ ਸੱਚਾ ਪਾਈਏ, ਜਿਸ ਪਿਆਰ ਦੇ ਨਾਲ ਉਹ ਸੱਚੇ ਪ੍ਰੀਤਮ ਵਾਹਿਗੁਰੂ ਨੂੰ ਅਸੀਂ ਪਾ ਸਕਣਾ ਹੈ ਤੇ ਉਸ ਨੇ ਸਾਨੂੰ ਪਿਆਰਾ ਲੱਗਣਾ ਹੈ ਤੇ ਉਸ ਦਾ ਨਾਮ ਸਾਨੂੰ ਪ੍ਰਾਪਤ ਹੋਣਾ ਹੈ। ਕਹਿੰਦੇ ਹਨ ਉਹ ਆਸ਼ਕੀ ਜੋ ਹੈ, ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈ ਹੈ, ਅੰਨ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈ ਹੈ। ਕਹਿੰਦੇ ਜਿਹੜਾ ਪਿਆਰ ਪਾ ਕੇ ਦਿਨ ਰਾਤ ਬਲਿਸ ਦੇ ਵਿੱਚ ਰਹਿਣਾ ਹੈ, ਸਹਿਜ ਦੇ ਵਿੱਚ ਰਹਿਣਾ ਹੈ। ਕਹਿੰਦੇ ਹਨ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸਾਰੇ ਇਸ ਪੰਕਤੀ ਨੂੰ ਬੋਲੋ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸੋ ਅੱਜ ਦਾ ਕੀਰਤਨ ਇੱਥੇ ਤੱਕ ਪਹੁੰਚਿਆ ਹੈ ਕਿ ਸਾਨੂੰ ਜ਼ਰੂਰਤ ਹੈ ਉਸ ਹੀ ਕਿਸਮ ਦੀ ਪਿਆਰ ਦੀ ਜਿਸ ਕਿਸਮ ਦਾ ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ। ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ, ਉਸ ਦੇ ਨਾਮ ਦੇ ਨਾਲ ਪਿਆਰ ਹੈ, ਕਿਉਂਕਿ ਜਿਸ ਨਾਲ ਪਿਆਰ ਹੋਵੇ ਉਸਦਾ ਨਾਮ ਪਿਆਰਾ ਲੱਗਦਾ ਹੈ, ਉਸ ਦੀ ਹਰ ਵਸਤੂ ਪਿਆਰੀ ਲੱਗਦੀ ਹੈ, ਉਸ ਦਾ ਹਰ ਕਰਮ ਪਿਆਰਾ ਲੱਗਦਾ ਹੈ। ਤਾਂ ਸਾਡੀ ਜਾਚਨਾ ਇਹ ਹੈ ਕਿ ਸਾਨੂੰ ਪਿਆਰ ਕਿਵੇਂ ਪ੍ਰਾਪਤ ਹੋਵੇ ਤਾਂ ਕਿ ਸਾਨੂੰ ਵੀ ਨਾਮ ਪਿਆਰਾ ਲੱਗੇ ਤੇ ਸਾਨੂੰ ਉਸ ਦੀ ਹਰ ਵਸਤੂ ਪਿਆਰੀ ਲੱਗੇ, ਉਸ ਦਾ ਹਰ ਕਰਮ ਪਿਆਰਾ ਲੱਗੇ। ਉਹ ਪਿਆਰ ਸਾਨੂੰ ਕਿਵੇਂ ਮਿਲੇ? ਇਸ ਤਸਵੀਰ ਦੇ ਵਿੱਚ ਇਸ ਪੁਆਇੰਟ ਤੇ ਜਾ ਕੇ ਗੁਰੂ ਮਹਾਰਾਜ ਜੀ ਗੁਰੂ ਨੂੰ ਵਿੱਚ ਲੈ ਕੇ ਆ ਰਹੇ ਹਨ ਕਿ ਵਿਦਆਊਟ ਗੁਰੂ ਦੈਟ ਲਵ ਇਜ਼ ਇੰਪੋਸੀਬਲ, ਕਿ ਗੁਰੂ ਤੋਂ ਬਿਨਾਂ ਉਹ ਪ੍ਰੇਮ ਨਹੀਂ ਪ੍ਰਾਪਤ ਹੋ ਸਕਦਾ। ਗੁਰੂ ਹੀ ਹੈ ਜਿਸ ਨੂੰ ਉਹ ਤਮਾਮ ਵਜ੍ਹਾ ਦਾ ਪਤਾ ਹੈ ਕਿ ਸਾਡੇ ਅੰਦਰ ਪ੍ਰੇਮ ਕਿਉਂ ਨਹੀਂ ਹੈ, ਅਤੇ ਗੁਰੂ ਹੀ ਹੈ ਜਿਸ ਨੂੰ ਪਤਾ ਹੈ ਕਿ ਇਹਨਾਂ ਦੇ ਅੰਦਰ ਪ੍ਰੇਮ ਕਿਸ ਤਰ੍ਹਾਂ ਪੈਦਾ ਕਰਨਾ ਹੈ, ਜ਼ਹਿਰ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ, ਪੱਥਰਾਂ ਨੂੰ ਰੌਕਸ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ। ਕਿਉਂਕਿ ਬਾਣੀ ਆਖਦੀ ਸਾਡੇ ਅੰਦਰ ਤੇ ਪੰਜ ਬੜੇ ਵੱਡੇ ਵੱਡੇ ਭੂਤ ਰਹਿੰਦੇ ਹਨ, ਪੰਜ ਭੂਤ ਸਬਲ ਹੈ ਦੇਹੀ, ਇਸ ਦੇਹੀ ਚ ਪੰਜ ਬਹੁਤ ਸ਼ਕਤੀਸ਼ਾਲੀ ਭੂਤ ਰਹਿੰਦੇ ਹਨ, ਉੱਥੇ ਪਿਆਰ ਕਿੱਥੇ ਹੋਏਗਾ? ਕੋਈ ਉਹਨਾਂ ਭੂਤਾਂ ਨੂੰ ਬਾਹਰ ਨਿਕਾਲੇ, ਕੋਈ ਉਹਨਾਂ ਪੱਥਰਾਂ ਨੂੰ ਬਾਲ ਨਿਕਾਲੇ, ਕੋਈ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਬਾਹਰ ਨਿਕਾਲੇ, ਪਹਿਲਾਂ ਉਸ ਨੂੰ ਪਿਆਰ ਦੇ ਕਾਬਲ ਤੇ ਬਣਾਏ। ਪਿਆਰ ਇਤਨੀ ਅਮਲੀਕ ਵਸਤੂ ਹੈ, ਗੁਰੂ ਮਹਾਰਾਜ ਜੀ ਕਹਿੰਦੇ ਹਨ ਉਹ ਸਿਰਫ ਗੁਰੂ ਹੀ ਕਰ ਸਕਦਾ ਹੈ। ਅੰਦਰਲੀ ਪਹਿਲਾਂ ਸਫਾਈ, ਫਿਰ ਗੁਰੂ ਪ੍ਰੇਮ ਦਾ ਹੀ ਸਾਗਰ ਹੈ ਤੇ ਉਹ ਪ੍ਰੇਮ ਸਾਡੇ ਅੰਦਰ ਪੈਦਾ ਕਰ ਸਕੇਗਾ। ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਕਰੇਗਾ, ਜਿੱਥੇ ਨਾਮ ਵਾਲਾ ਹੈ ਉਸ ਦੇ ਨਾਲ ਮਿਲਾਏਗਾ, ਉਸ ਮਿਲਣੀ ਚ ਉਸ ਨਾਮ ਵਾਲੇ ਦੇ ਨਾਲ ਪਿਆਰ ਹੋਏਗਾ ਤੇ ਉਸਦਾ ਨਾਮ ਪ੍ਰਾਪਤ ਹੋਏਗਾ ਤੇ ਉਸ ਦੇ ਨਾਮ ਦੇ ਨਾਲ ਵੀ ਸਾਡਾ ਪਿਆਰ ਪਏਗਾ। ਬਾਕੀ ਦੀਆਂ ਵਿਚਾਰਾਂ ਕੱਲ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ। ਆਓ ਇਸ ਪੰਕਤੀ ਨੂੰ ਗਾ ਕੇ ਜੋ ਕੁਛ ਕਿਹਾ ਗਿਆ ਹੈ ਇਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਤੇ ਕੱਲ ਨੂੰ ਸਮੇਂ ਸਿਰ ਦਰਸ਼ਨ ਦੇਣੇ। ਮੇਰੇ ਪ੍ਰੀਤਮਾ ਹੋ ਜੀਵਾ ਨਾਮ ਤੇ ਆਏ, ਇਹ ਇੱਕ ਪਿਆਰ ਦੀ ਇੱਕ ਮਾਡਲ ਹੈ, ਇੱਕ ਪਿਆਰ ਦੀ ਇੰਤਹਾ ਹੈ ਕਿ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੇਰਾ ਨਾਮ ਮੇਰੇ ਧਿਆਨ ਚ ਹੈ ਤੇ ਮੈਂ ਜੀਣਾ ਹਾਂ, ਵਰਨਾ ਕਹਿੰਦੇ ਮੇਰੇ ਤੋਂ ਜੀਣਾ ਵੀ ਮੈਨੂੰ ਮੁਸ਼ਕਲ ਲੱਗਦਾ ਹੈ। ਪਿਆਰ ਨਾਲ ਸੁਣੋ ਔਰ ਗਾਓ।

ਕੱਲ ਨੂੰ ਵਿਚਾਰ ਇਸ ਤੋਂ ਵੀ ਗਹਿਰੀ ਹੁੰਦੀ ਜਾਏਗੀ। ਸਟੈਪ ਬਾਈ ਸਟੈਪ ਅਸੀਂ ਉਸ ਜਗ੍ਹਾ ਤੱਕ ਪਹੁੰਚਣਾ ਹੈ ਕਿ ਕਿਵੇਂ ਸਾਡੇ ਅੰਦਰ ਉਹ ਪਿਆਰ ਪੈਦਾ ਹੋਵੇ, ਕਿਵੇਂ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਇਸ ਪੂਰੇ ਹਫ਼ਤੇ ਦੇ ਵਿੱਚ ਗੁਰੂ ਬਾਬਾ ਜੀ ਤੋਂ ਇਹ ਮੰਗ ਮੰਗਾਂਗੇ ਕਿ ਸਾਨੂੰ ਉਹ ਸੋਝੀ ਬਖਸ਼ਣ ਔਰ ਉਸ ਦਾਤ ਦੇ ਨਾਲ ਸਾਨੂੰ ਨਿਵਾਜਣ। ਆਪ ਸਭ ਦਰਸ਼ਨ ਦਿਓ ਔਰ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੇ ਸ਼ਾਮਿਲ ਹੋ। ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।

ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਅਰਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ, ਅਪਾਰ ਕਿਰਪਾ ਸਦਕਾ ਸਾਧ ਸੰਗਤ ਜੀ ਦੀ ਅਥਾਹ ਸ਼ਰਧਾ, ਪੂਰਨ ਮਿਲਵਰਤਨ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਉੱਚੀ ਸੁੱਚੀ ਸੋਚ ਸਦਕਾ 9, 10, 11, 12 ਅਤੇ 13 ਅਕਤੂਬਰ ਸਨ 1991 ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪ੍ਰਾਰੰਭ ਹੋਇਆ ਅਦੁੱਤੀ ਗੁਰਮਤ ਸੰਗੀਤ ਸੰਮੇਲਨ, ਜਿਸ ਵਿੱਚ ਦੁਨੀਆਂ ਭਰ ਦੇ ਮੰਨੇ ਪ੍ਰਮੰਨੇ ਰਾਗੀ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਸ਼ੁੱਧ 31 ਰਾਗਾਂ ਵਿੱਚ ਰਚੀ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਲੱਖਾਂ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਆਪਣਾ ਜਨਮ ਸਫਲਾ ਕੀਤਾ। ਅਦੁੱਤੀ ਕੀਰਤਨ ਦਰਬਾਰ ਵਿੱਚੋਂ ਰਿਕਾਰਡ ਕੀਤੇ 31 ਰਾਗਾਂ ਵਿੱਚ 61 ਸ਼ਬਦਾਂ ਦੀਆਂ 16 ਆਡੀਓ ਕੈਸਟਾਂ ਦਾ ਸੈੱਟ ਅਸੀਂ ਪਹਿਲੀ ਵਾਰ ਸੰਗਤਾਂ ਦੀ ਸੇਵਾ ਵਿੱਚ ਭੇਂਟ ਕਰਦਿਆਂ ਪਰਮ ਆਨੰਦ ਮਹਿਸੂਸ ਕਰ ਰਹੇ ਹਾਂ। ਇਹ ਸਾਰਾ ਉੱਦਮ ਅਖੰਡ ਕੀਰਤਨ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੀ ਸੇਵਾ ਵਿੱਚ ਬੜੀ ਨਿਮਰਤਾ ਅਤੇ ਅਤੁੱਟ ਸ਼ਰਧਾ ਸਹਿਤ ਸਮਰਪਿਤ ਕੀਤਾ ਗਿਆ। ਅਸੀਂ ਹਾਂ ਸਾਧ ਸੰਗਤ ਜੀ ਦੇ ਦਾਸਰੇ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਕਲਾਂ, ਲੁਧਿਆਣਾ, ਪੰਜਾਬ, ਇੰਡੀਆ। ਇਸ ਲੜੀ ਦਾ ਪਹਿਲਾ ਰਾਗ ਸ੍ਰੀ ਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗ ਤਰਤੀਬ ਵਿੱਚ ਸ੍ਰੀ ਰਾਗ ਨੂੰ ਪ੍ਰਥਮ ਸਥਾਨ ਪ੍ਰਾਪਤ ਹੋਇਆ ਹੈ। ਰਾਗਨ ਮੇ ਸ੍ਰੀ ਰਾਗ ਪਾਰਸ ਪਖਾਨ ਹੈ। ਸ੍ਰੀ ਰਾਗ ਬੜਾ ਪੁਰਾਤਨ, ਮਧੁਰ ਅਤੇ ਕਠਿਨ ਰਾਗ ਹੈ। ਸ੍ਰੀ ਰਾਗ ਨੂੰ ਮੁੜ ਸੁਰਜੀਤੀ ਦਾ ਰਾਗ ਵੀ ਮੰਨਿਆ ਗਿਆ ਹੈ। ਇਸ ਰਾਗ ਵਿੱਚ ਰਿਸ਼ਵ ਅਤੇ ਦੈਵਤ ਕੋਮਲ ਲੱਗਦੇ ਹਨ, ਮੱਧਮ ਤੀਬਰ ਅਤੇ ਬਾਕੀ ਸਾਰੇ ਸ਼ੁੱਧ ਸਵਰ ਪ੍ਰਯੋਗ ਹੁੰਦੇ ਹਨ। ਇਸ ਦਾ ਬਾਦੀ ਰੇ ਤੇ ਸੰਵਾਦੀ ਪਾ। ਗਾਇਨ ਸਮਾਂ ਰਾਤਰੀ ਦਾ ਪ੍ਰਥਮ ਪਹਿਰ ਹੈ। ਇਸੇ ਰਾਗ ਵਿੱਚ ਹੁਣ ਸਰਵਣ ਕਰੋ 2 ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਆਰੰਭਲੀ ਤੁਕ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਸ ਰਾਗ ਨੂੰ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਬਲਦੇਵ ਸਿੰਘ ਜੀ। ਅਤੇ ਦੂਜਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੀ ਆਰੰਭਲੀ ਤੁਕ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੀਤਾ ਕੌਰ ਪੈਂਟਲ ਜੀ। ਸਭ ਤੋਂ ਪਹਿਲਾ ਸ਼ਬਦ ਪ੍ਰਿੰਸੀਪਲ ਬਲਦੇਵ ਸਿੰਘ ਜੀ ਦੀ ਆਵਾਜ਼ ਵਿੱਚ, ਜਿਸ ਦੀ ਆਰੰਭਲੀ ਤੁਕ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ।

ਉਮਰ ਦੇ ਵੇਲੇ ਉੱਥੇ ਆਲਸ ਕਹਿੰਦਾ ਸੌ ਜਾ ਕਿ ਜਦੋਂ ਆਖੇ ਲੱਗ ਜਾਂਦਾ ਦੋ ਮਿੰਟ ਸੌ ਜਾ ਫਿਰ ਦੋ ਮਿੰਟ ਕਈ ਘੰਟੇ ਬਣ ਜਾਂਦੇ ਕਹਿੰਦੇ ਉਹ ਖਾਲਸਾ ਜਿਹੜਾ ਨਿਤ ਆਲਸ ਨਾਲ ਜੰਗ ਕਰਦਾ ਤੇ ਅੰਮ੍ਰਿਤ ਵੇਲਾ ਸੰਭਾਲਦਾ ਖਾਲਸਾ ਸੋਏ ਕਰੇ ਨਿਤ ਜੰਗ।

अपनी खलकत दी इन्नी वडियाई नहीं कीती जिन्नी वडियाई गुरु गोबिंद सिंह महाराज जी ने की। मैं रहां इत्थों तक कहता खालसा मेरो रूप है खास, खालसे मैं हूं करो निवास। किसी ने नहीं किया मेरा रूप अपनी खलकत। हकीकत उदासी संप्रदाय तुम सुनिया होगा, उदासी संप्रदाय ये भाई प्रेम दास होए ने जिन्हां ने आनंदपुर साहब अमृत छक के भाई प्रेम सिंह सजे ने, चार पांच दिन इन्हां नूं हो गए सी आनंदपुर साहब रहिंदे आ। गुरु गोबिंद सिंह महाराज सच्चे पातशाह ने एक दिन आख्या कि भाई प्रेम सिंह अपने घर जाओ किरत करो, कितने दिन हो गए ने घर जाओ किरत करो। जिस बोली च बचन लिखे ने भाई प्रेम सिंह जी दे अगों बचन सी, कहिंदा सतगुरु यहां तो आपके रोज दर्शन पावता हूं, अपने शहर जाकर घर जाकर आपके दर्शन की इच्छा हुई थी, कैसे दर्शन करूंगा। इस बोली की लिखा खड़े खड़े गुरु गोबिंद सिंह महाराज जी कहते हैं भाई प्रेम सिंह घर जाओ किरत करो, जदों साडे दर्शना की इच्छा होवे किसे पांच अमृतधारी गुरसिखां दे दर्शन कर लेने, उन्हां विच्चों तैनूं मेरे दर्शन होणे। आखो सतनाम। हुण किसे बंदे नूं कोई गल करो ना ते उह अगों सिर ला देवे जां हथ जोड़ देवे जां सत वचन कवे ते इंज लगदा तसली हो गई, उहने ना सिर लाया ना हथ जोड़े, खड़ा उसे ते हथ जोड़ के। गुरु गोबिंद सिंह जी कहते बोलदा नहीं, बड़ा निमाणे होके कहता सतगुरु आप जी दे बचन सत ने कि पांच अमृतधारी गुरसिखां दे दर्शन विचों तुहाडे दर्शन होणगे, पर सतगुरु जे पांच मिले ही ना ये पांच लभणियां। ये पढ़ो इतिहास। गुरु गोबिंद सिंह जी कहते भाई प्रेम सिंह किसे एक अमृतधारी गुरसिख दे दर्शन करने भावना नाल तेनों ओदे विच्चों मेरे दर्शन होणगे। कहते उत्थे ओदा हथ उत्थे सिर उत्थे शरीर हिलजुल नहीं। सतगुरु दूजी हरी कहते बोलदा नहीं, कहिंदा सतगुरु आप जी दे वचन सत ने सत ने, पर एहो जा समा बन जे सतगुरु एक भी ना मिले, एक भी ना मिले। महाराज जी हुण अगली गल किड्डी वड्डी कहती। गुरु गोबिंद सिंह कहिंदे भाई प्रेम सिंह अगर एक भी ना मिले तू खुद केसा सने स्नान करके नितनेम करके सिमरन करके त्यार वर त्यार होके दर्पण में, दर्पण शीशे नु क्या, त्यार वर त्यार होके दर्पण पे अपना मुख देख लेना, तेनु अपने मुख चो ही मेरे दर्शन आउणगे। आखो सतनाम। इन्नी वड्याई किसे नहीं दिती। खालसा मेरो रूप है खास। खालसे मैं हूं करो निवास। असी कोई पैरा लिखण लगी है ते फिर थले फुल स्टॉप पा देने या दो लीकां पा देने भी यह पैरा खत्म हो गया। तुसी कलगीधर पातशाह जी नूं पुछो महाराज जी जिन्नी क वड्याई तुसी करनी सी बस फुल स्टॉप लाता लकीरां पाती हैं एंड। कहिंदे नहीं मैं अगे चलांगा। अगे जाके की कहते खालसा मेरो मुख है अंगा।
ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਉਂ ਸਦ ਸਦ ਸੰਗਾ। ਹੁਣ ਤੁਸੀਂ ਗੁਣ ਲੈਣਾ, ਕੋਈ ਸੱਚਾ ਸੁੱਚਾ ਅੰਮ੍ਰਿਤ ਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ, ਕਮਾਈ ਵਾਲਾ ਹੋਵੇ, ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ, ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾਲ ਛਕਾਓ, ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਪਰ ਪਹੁੰਚੇਗੀ ਮੈਨੂੰ, ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ, ਖਾਲਸਾ ਮੇਰੋ ਮੁੱਖ ਹੈ ਅੰਗਾ, ਇਹ ਮੇਰਾ ਅੰਗ ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ, ਲਕੀਰਾਂ ਪਾਤੀਆਂ ਐਂਡੇ ਜਾਂ ਹੋਰ ਅੱਗੇ? ਕਹਿੰਦੇ ਨਹੀਂ ਹੋਰ ਅੱਗੇ ਜਾਣਾ, ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ, ਪਿੰਡ ਕਹਿੰਦੇ ਪਿੰਡੇ ਨੂੰ, ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ। ਕਹਿੰਦੇ ਖਾਲਸਾ ਮੇਰਾ ਸਰੀਰ ਏ, ਖਾਲਸਾ ਮੇਰੇ ਪ੍ਰਾਣ ਨੇ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ? ਕਹਿੰਦੇ ਨਹੀਂ ਹੋਰ ਅੱਗੇ, ਖਾਲਸਾ ਮੇਰੋ ਸੱਜਣ ਸੂਰਾ, ਹੁਣ ਹੱਦ ਹੋ ਗਈ ਏ, ਖਾਲਸਾ ਮੇਰੋ ਸਤਿਗੁਰੂ ਪੂਰਾ, ਆਖੋ ਸਤਨਾਮ। ਇੰਨੀ ਵਡਿਆਈ, ਖਾਲਸੇ ਦਾ ਜਨਮ ਦਿਹਾੜਾ ਲੰਘਿਆ ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ। ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ, ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ? ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ, ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ। ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ, ਖਾਲਸਾ ਸੋ ਨਿਰਧਨ ਕੋ ਪਾਲੇ, ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ, ਅੱਜ ਇੱਕ ਤਰ੍ਹਾਂ ਦਾ, ਅਗਲੀ ਵਾਰੀ ਦੂਸਰੀ ਤਰ੍ਹਾਂ ਦਾ, ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਕੌਣ ਏ? ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਤੁਸੀਂ ਕਿਹਨੂੰ ਮੰਨਦੇ ਹੋ? ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ, ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ, ਮੁਬਾਰਕ, ਇੱਕ ਵਾਰੀ ਫਿਰ ਦਾਸ ਪੜ੍ਹ ਰਿਹਾ ਜ਼ਰੂਰ।

0: ਨਿਸ਼ਾਨੀਆਂ ਬੇਅੰਤ ਨੇ।
1: ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰੂ ਹੀ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ, ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

ਅਸੀਂ ਤੇ ਤੇਰੇ ਵੱਲ ਹੀ ਆ ਰਹੇ ਸਾਂ, ਪਰ ਲੱਗਦਾ ਤੂੰ ਕਿਧਰੇ ਕੰਮ ਚੱਲੇ। ਚੰਗਾ, ਤੂੰ ਆਪਣੇ ਕੰਮ ਜਾ।

ਕਿ ਭਗਤ ਮੇਰੇ ਨਾਲ ਜੁੜੇ ਹੈ, ਆਪਣਾ ਕੰਮ ਭੁੱਲ ਗਏ। ਜੇ ਰਾਜੇ ਦੀ ਮਾਲਿਸ਼ ਕਰਨ ਇਹ ਨਾ ਗਿਆ, ਰਾਜਾ ਇਹਨੂੰ ਸਜ਼ਾ ਦੇਵੇ।

ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਲਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ ਕਿ ਮੈਂ

ਉਹ ਤਾਂ ਮਾੜੇ ਪਾਸੇ ਨਹੀਂ ਸੀ ਗਈ, ਉਹ ਤਾਂ ਪਰਮੇਸ਼ਰ ਦਾ ਨਾਮ ਜਪਣ ਗਈ ਸੀ। ਰਾਣੀ ਸੰਗਤ ਵਿੱਚ ਜਾ ਪਹੁੰਚੀ। ਇੱਕ ਗੱਲ ਨੂੰ ਤੇ ਰਾਜੇ ਨੂੰ ਤਸੱਲੀ ਹੋਈ ਕਿ ਰਾਣੀ ਮਾੜੇ ਪਾਸੇ ਨਹੀਂ ਆਈ, ਪਰ ਕਹਿਣ ਲੱਗਾ ਰਾਣੀ ਨੇ ਮੈਨੂੰ ਦੱਸ

ਅੱਜ ਰਾਣੀ ਇੱਕ ਖੜਾ ਪਾ ਕੇ ਆਏਗੀ ਤੇ ਮੈਂ ਇਹਦੀ ਚੋਰੀ ਫੜ ਲਾਂਗਾ। ਰਾਜਾ ਅੱਖਾਂ ਬੰਦ ਕਰਕੇ ਲੰਮਾ ਪਿਆ ਸੀ। ਰਾਣੀ ਨੇ ਰੋਜ਼ ਦੀ ਤਰ੍ਹਾਂ ਖੜਾਵਾਂ ਲਾਈਆਂ।

ਬਾਅਦ ਭਰੀ ਤਲਵਾਰ ਲੈ ਕੇ ਫਿਰ ਆਏ। ਫਿਰ ਭਾਈ ਧਰਮਦਾਸ ਆਇਆ, ਫਿਰ ਭਾਈ ਹਿੰਮਤ ਰਾਏ ਆਇਆ, ਫਿਰ ਭਾਈ ਮੋਹਕਮ ਚੰਦ ਆਇਆ, ਫਿਰ ਸਾਹਿਬ ਰਾਏ ਆਇਆ। ਪਹਿਲਾਂ ਦਇਆ ਆਈ, ਧਿਆਨ ਦਿਓ ਜੀ, ਫਿਰ ਧਰਮ ਆਇਆ, ਫਿਰ ਹਿੰਮਤ ਆਈ, ਫਿਰ ਡਿਸਿਪਲਿਨ ਆਇਆ, ਫਿਰ ਸਾਹਿਬੀ ਆਈ, ਅੰਮ੍ਰਿਤ ਦੀ ਦਾਤ ਬਖਸ਼ੀ ਗਰੀਬ ਨਵਾਜ ਪਾਤਸ਼ਾਹ ਨੇ, ਤੇ ਫਿਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਗੁਰੂ ਕਿਰਪਾ ਨੇ ਜਾਤਾਂ ਦਾ ਮੌਕਾ ਦਿੱਤੀਆਂ। ਧਿਆਨ ਦਿਓ ਜੀ, ਧਿਆਨ ਦਿਓ ਜੀ, ਇੱਕ ਜੱਟ ਲਿਆ, ਇੱਕ ਖੱਤਰੀ ਲਿਆ, ਇੱਕ ਚੀਵਰ ਲਿਆ, ਇੱਕ ਚੀਂਬਾ ਲਿਆ, ਇੱਕ ਨਾਈ ਲਿਆ, ਤੇ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਪਲਾਇਆ।

ਲਿਫਾ ਲਈ ਕਿਸੇ ਨੇ ਮੰਨਣਾ ਨਹੀਂ। ਜਿੱਥੇ ਜੇ ਤੱਕ ਬੀਜ ਧਰਤੀ ਵਿੱਚ ਨਾ ਚਲਾ ਜਾਏ, ਆਪਣੀ ਹੋਂਦ ਨੂੰ ਨਾ ਗਵਾਏ, ਇਹ ਬੀਜ ਫੁੱਲ ਵੀ ਨਹੀਂ।

ਫੁੱਲ ਤੇ ਫਲ ਦਾ ਜੀਵਨ ਜੋ ਬੀਜ ਤੋਂ ਆਰੰਭ ਹੋਇਆ ਉਹ ਕੀ ਹੈ? ਆਪਣੇ ਆਪ ਨੂੰ ਧਰਤੀ ਵਿੱਚ ਸਮਾ ਦੇਣਾ।

ਤੇ ਫਿਰ ਫੁੱਲਾਂ ਦਾ ਫਲ ਬਣ ਜਾਣਾ ਜਦੋਂ ਸਤਨਾਮ ਸ਼ੁਰੂ ਹੋਇਆ। ਸੱਚਮੁੱਚ ਜੀਵਨ ਕੀ ਹੈ? ਸਿਰਫ ਜਨਮ ਲੈਣਾ ਤੇ ਮਰ ਜਾਣਾ ਹੀ ਜੀਵਨ।

ਵਾਹਿਗੁਰੂ ਜੀ ਨਾਲ ਕਰਕੇ ਵਿਖਾਉਣਾ, ਜਿਵੇਂ ਬੀਜ ਧਰਤੀ ਵਿੱਚ ਕਿਰਸਾਨ ਨੇ ਪਾਇਆ, ਹੁਣ ਵਿਧੀ ਕਿਰਸਾਨ ਜਾਣਦਾ ਹੈ ਪਾਣੀ ਕਿਵੇਂ ਦੇਣਾ, ਇਸ ਬੂਟੇ ਦੀ ਦੇਖਭਾਲ ਕਿਵੇਂ ਕਰਨੀ, ਇਸ ਬੂਟੇ ਨੂੰ ਕਿਵੇਂ ਸੰਭਾਲਣਾ, ਫੁੱਲਾਂ ਦੀ ਕਿਵੇਂ ਸੰਭਾਲ ਕਰਨੀ ਤੇ ਫਲਾਂ ਦੀ ਕਿਵੇਂ ਸੰਭਾਲ ਕਰਨੀ। ਤੇ ਸੱਚਮੁੱਚ ਜਨਮ ਲੈਣ ਤੋਂ ਬਾਅਦ ਸਾਡਾ ਵੀ ਇੱਕੋ ਇੱਕ ਮਾਲੀ ਹੈ, ਉਹ ਮਾਲੀ ਹੈ ਗੁਰੂ। ਸਿੰਚਨ ਹਾਰੇ ਇੱਕ ਹੈ ਮਾਲੀ, ਇੱਕੋ ਸਤਿਗੁਰੂ ਮਾਲੀ ਨੇ, ਐਸਾ ਮਾਲੀ ਹੈ ਜਿਸ ਨੂੰ ਪੱਤੇ ਪੱਤੇ ਤੇ ਡਾਲੀ ਡਾਲੀ ਦੀ ਖਬਰ ਹੈ। ਸਤਿਗੁਰੂ ਐਸੇ ਮਾਲੀ ਨੇ ਜੋ ਸਾਡੇ ਘੱਟ ਘੱਟਦੀਆਂ ਜਾਣਦੇ ਨੇ, ਸਿਰਫ ਜਾਣਦੇ ਹੀ ਨਹੀਂ ਬਲਕਿ ਸੰਭਾਲਦੇ ਵੀ ਨੇ, ਪ੍ਰਤਪਾਲਨਾ ਵੀ ਕਰਦੇ ਨੇ ਤੇ ਫਲ ਵੀ ਬਖਸ਼ਿਸ਼ ਕਰਦੇ ਨੇ। ਤੇ ਫਿਰ ਜੀਵਨ ਕਿਹੜਾ ਜਿਹੜਾ ਇੱਕ ਮਾਲੀ ਦਾ ਹੋ ਕੇ ਚੱਲੇ, ਜਿਪ ਸਤਨਾਮ ਸ਼੍ਰੀ ਵਾਲਾ। ਜੇ ਮਾਲੀ ਬੂਟੇ ਦੀ ਨਿਗਰਾਨੀ ਕਰਦਾ ਤੇ ਬੂਟਾ ਵੀ ਮਾਲੀ ਤੇ ਆਸ ਰੱਖੇ, ਜਪ ਸਤਨਾਮ ਸ਼੍ਰੀ ਵਾਹਿਗੁਰੂ।

ਆਪਣੀ ਕੁੱਖੋਂ ਮਨੁੱਖ ਨੂੰ ਜਨਮ ਦਿੰਦੀ। ਮਾਤਾ ਆਪਣੀ ਕੁੱਖੋਂ ਮਨੁੱਖ ਨੂੰ ਜਨਮ ਦਿੰਦੀ ਹੈ, ਪਰ ਸਾਧ ਸੰਗਤ ਦੀ ਕੁੱਖੋਂ ਗੁਰਮੁਖ ਜਨਮ ਲੈਂਦਾ ਤੇ ਸਤਨਾਮ ਸ਼ੀਲ। ਸਾਧ ਸੰਗਤ ਦਾ ਜਨਮ, ਗੁਰਮੁਖ ਦਾ ਜਨਮ

ਪਰ ਜੇ ਮਨੁੱਖ ਦਾ ਜਾਮਾ ਦੁਰਲੱਭ ਹੈ ਤਾਂ ਸਿਰਫ ਗੁਰਮੁਖ ਦਾ। ਮਾਨਸ ਜਨਮ ਦੁਰਲੰਭ ਗੁਰਮੁਖ ਪਾਇਆ, ਸਿਰਫ ਗੁਰਮੁਖ ਦਾ ਜਾਮਾ ਦੁਰਲੱਭ ਹੈ ਤੇ ਗੁਰਮੁਖ ਦਾ ਜਨਮ ਸਾਧ ਸੰਗਤ ਦੀ ਕੁੱਖੋਂ ਹੁੰਦਾ। ਜੇ ਸਾਧ ਸੰਗਤ ਦੀ ਕੁੱਖੋਂ ਗੁਰਮੁਖ ਦਾ ਜਨਮ ਹੁੰਦਾ ਤਾਂ ਫੇਰ ਜਿੱਥੇ ਜਨਮ ਹੋਇਆ ਉਸ ਘਰ ਦੇ ਵਿੱਚ ਬਹਿ ਕੇ

ਉਸ ਘਰ ਦਾ ਵਾਸੀ ਬਣੀ ਦਾ ਹੈ, ਉਸ ਘਰ ਦੀ ਪਹਿਚਾਣ ਹੁੰਦੀ ਹੈ, ਉਸ ਘਰ ਦੇ ਮਾਲਕ ਦੀ ਪਹਿਚਾਣ ਕਰਨੀ ਜ਼ਰੂਰੀ ਹੈ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਉਸ ਘਰ ਦੇ ਮਾਲਕ ਨਾਲ ਪਿਆਰ ਰੱਖੀਦਾ ਹੈ, ਉਸ ਘਰ ਦੇ ਮਾਲਕ ਦੇ ਗੁਣ ਗਾਈਦੇ ਨੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਮੇਰਾ ਆਪਣਾ ਘਰ ਏ, ਗੁਰਮੁਖ ਦਾ ਆਪਣਾ ਘਰ ਏ। ਜੇ ਗੁਰਮੁਖ ਦਾ ਆਪਣਾ ਘਰ ਏ ਸਤਸੰਗਤ, ਤੇ ਗੁਰਮੁਖ ਦਾ ਮਾਲਕ ਵੀ ਆਪਣਾ, ਸਤਿਗੁਰੂ ਵੀ ਆਪਣਾ, ਪਰਮੇਸ਼ਰ ਵੀ ਆਪਣਾ, ਤੇ ਇਸ ਘਰ ਵਿਚ ਰਹਿਣ ਵਾਲੇ ਸਾਰੇ ਆਪਣੇ ਨੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਜੋ ਸਤਸੰਗ

ਖੁੱਲੇ ਮੈਦਾਨ ਵਿੱਚ ਬੈਠ ਕੇ ਅੱਖਾਂ ਮੀਚ ਲਵੇ ਤੇ ਤੋਤਾ ਸਾਰਿਆਂ ਨੂੰ ਇਹ ਆਖੇ, ਮੇਰੀਆਂ ਅੱਖਾਂ ਮੀਚੀਆਂ ਹੋਈਆਂ ਨੇ, ਮੈਨੂੰ ਬਿੱਲਾ ਨਹੀਂ ਦਿਖਦਾ, ਇਸ ਕਰਕੇ ਬਿੱਲਾ ਮੈਨੂੰ ਖਾ ਨਹੀਂ ਸਕਦਾ। ਇਹ ਤੋਤੇ ਦਾ ਭੁਲੇਖ ਹੈ। ਜੇ ਤੋਤੇ ਨੇ ਅੱਖਾਂ ਮੀਚ ਲਈਆਂ ਨੇ, ਜੇ ਤੋਤੇ ਨੂੰ ਬਿੱਲਾ ਨਜ਼ਰ ਨਹੀਂ ਆਉਂਦਾ, ਪਰ ਬਿੱਲੇ ਨੂੰ ਤਾਂ ਤੋਤਾ ਨਜ਼ਰ ਆਉਂਦਾ ਹੈ ਨਾ, ਜੇ ਕੋਈ ਸਤਨਾਮ ਸ੍ਰੀ ਆਏ। ਤੋਤੇ ਦੇ ਅੱਖਾਂ ਮੀਚਣ ਦੇ ਨਾਲ ਭਲਾ ਬਿੱਲੇ ਤੋਂ ਕਿਵੇਂ ਬਚ ਸਕਦਾ ਹੈ? ਪਰ ਜੇ ਕੋਈ ਤੋਤਾ ਪਿੰਜਰੇ ਵਿੱਚ ਆ ਜਾਏ, ਜਿਸ ਮਾਲਕ ਦਾ ਪਿੰਜਰਾ ਹੋਏਗਾ ਉਹ ਮਾਲਕ ਚੂਰੀਆਂ ਵੀ ਖਵਾਏਗਾ, ਜਿਸ ਮਾਲਕ ਦਾ ਪਿੰਜਰਾ ਹੋਏਗਾ ਉਸ ਦੀ ਪਿਆਸ ਬੁਝਾਉਣ ਵਾਸਤੇ ਪਾਣੀ ਵੀ ਪਿਲਾਏਗਾ, ਜਿਸ ਮਾਲਕ ਦਾ ਪਿੰਜਰਾ ਹੋਏਗਾ ਉਸ ਦੀ ਦੇਖਭਾਲ ਕਰੇਗਾ, ਜਿਸ ਮਾਲਕ ਦਾ ਪਿੰਜਰਾ ਹੋਏਗਾ ਉਹ ਤੋਤੇ ਨੂੰ ਆਪਣੀ ਬੋਲੀ ਵੀ ਸਿਖਾਏਗਾ, ਜੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਮਾਲਕ ਦਾ ਪਿੰਜਰਾ ਹੋਏਗਾ ਉਹ ਹਰ ਤਰ੍ਹਾਂ ਦੇ ਨਾਲ ਤੋਤੇ ਦੀ ਰਾਖੀ ਕਰੇਗਾ। ਹੁਣ ਤੋਤਾ ਬੇਸ਼ੱਕ ਅੱਖਾਂ ਖੋਲ ਕੇ ਬੈਠੇ, ਬੇਸ਼ੱਕ ਅੱਖਾਂ ਬੰਦ ਕਰਕੇ ਬੈਠੇ, ਹੁਣ ਪਿੰਜਰੇ ਅੰਦਰ ਉਸ ਨੂੰ ਬਿੱਲੇ ਦਾ ਕੋਈ ਡਰ ਨਹੀਂ, ਜੋ ਸਤਨਾਮ ਸ੍ਰੀ ਵਾਹਿਗੁਰੂ। ਤੇ ਫਿਰ ਗੱਲ ਪੱਕੀ ਏ, ਜਿਹੜਾ ਮੇਰੇ ਪ੍ਰਭੂ ਦੇ ਸਤ ਸੰਗਤ ਰੂਪੀ ਪਿੰਜਰੇ ਵਿੱਚ ਆ ਕੇ ਜਾਪ ਕਰੇ, ਜੋ ਸਤਨਾਮ ਸ੍ਰੀ ਵਾਹਿਗੁਰੂ, ਜਿਹੜਾ ਸਤਸੰਗਤ ਦੇ ਪਿੰਜਰੇ ਵਿੱਚ ਆ ਕੇ ਜਾਪ ਕਰੇ, ਇਹ ਸਤਸੰਗਤ ਦਾ ਮਾਲਕ ਪ੍ਰਭੂ ਰੋਜੀ ਵੀ ਦੇਗਾ, ਪ੍ਰਤਪਾਲਨਾ ਵੀ ਕਰੇਗਾ, ਸੰਭਾਲ ਵੀ ਕਰੇਗਾ, ਤੇ ਜਮ ਰੂਪੀ ਬਿੱਲੇ ਤੋਂ ਵੀ ਬਚਾ ਲਏਗਾ, ਜਬ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਆਖ ਕਹਿੰਦੇ ਨੇ, ਬਚਾ ਲੈਂਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਆਇਆ, ਤੂੰ ਪਿੰਜਰ ਹੋ ਸੂਰਤਾ ਤੋਰ, ਜਮ ਮਜ਼ਾਰ ਕਹਾਂ ਕਰੇ ਮੋਰ। ਜਬ ਸਤਨਾਮ ਸ੍ਰੀ ਵਾਹਿਗੁਰੂ, ਤੁਸੀਂ ਪਿੰਜਰੇ, ਮੈਂ ਤੁਹਾਡਾ ਤੋਤਾ, ਮੈਂ ਤੁਹਾਡੇ ਪਿੰਜਰੇ ਵਿੱਚ ਆ ਗਿਆ, ਹੁਣ ਜਮ ਰੂਪੀ ਬਿੱਲਾ ਮੈਨੂੰ ਕੀ ਕਹਿ ਸਕਦਾ? ਕੁਝ ਵੀ ਨਹੀਂ ਕਹਿ ਸਕਦਾ, ਜਬ ਸਤਨਾਮ ਸ੍ਰੀ ਵਾਹਿਗੁਰੂ। ਤੇ ਫਿਰ ਨਾਮ ਜਪਿਆ ਜਾਏ ਸਾਧ ਸੰਗਤ ਵਿੱਚ ਬੈਠ ਕੇ, ਜੀਵਨ ਉਹੀ ਏ ਜਿਹੜਾ ਸਤ ਸੰਗਤ ਕਰਦਾ, ਜੀਵਨ ਉਹੀ ਏ ਜਿਹੜਾ ਸਤਸੰਗਤ ਵਿੱਚ ਨਾਮ ਲੈਂਦਾ। ਕੈਸੀ ਸਤਸੰਗਤ ਵਿੱਚ? ਸਤਸੰਗਤ ਕੈਸੀ ਜਾਣੀ ਹੈ?

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਵੀ ਸਾਧ ਸੰਗਤ ਵਿੱਚ ਆ ਕੇ ਨਾਮ ਚਿਤਾਰਿਆ। ਸਾਹਿਬ ਕਹਿੰਦੇ ਨੇ ਸਾਧ ਸੰਗ

0: ਕਹਿੰਦੇ ਸਾਹਿਬ ਜੀ ਮੈਨੂੰ ਮਿਲਿਆ ਕੀ ਜਦੋਂ ਮੈਂ ਸਾਧ ਸੰਗਤ ਵਿੱਚ ਨਾਮ ਜਪਿਆ ਤੇ ਮੈਨੂੰ ਕੀ ਮਿਲਿਆ ਕਿਸੇ ਵੀ ਨਾਮ ਜਪਣਾ ਸਾਧ ਸੰਗਤ ਵਿੱਚ ਜੋ ਮੇਰੇ ਸਤਿਗੁਰੂ ਕਹਿੰਦੇ ਨੇ ਨਾ ਮੈਨੂੰ ਮਿਲਿਆ ਗੁਰਸਿੱਖ ਪਿਆਰਿਓ ਜਿਹੜਾ ਵੀ ਨਾਮ ਜਪੇਗਾ ਉਹ ਸਾਰਿਆਂ ਨੂੰ ਮਿਲੇਗਾ ਸਾਧ ਸੰਗਤ ਵਿੱਚ ਬੈਠ ਕੇ ਕਿਉਂ ਮੇਰੇ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਨਾ ਮੈਨੂੰ ਕੀ ਮਿਲਿਆ ਕੀ ਕਹਿੰਦੇ ਨੇ
1: ਸਹਿਜੀ ਆਨੰਦ
0: ਆਨੰਦ ਮਿਲਿਆ ਆਤਮਕ

ਕਹਿੰਦੇ ਬਾਗ ਜਾ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਕੈਸੇ ਬਾਗ ਜਾ ਕੇ ਕੈਸੇ ਜਾ ਕੇ ਕਹਿੰਦੇ ਮੈਨੂੰ ਸਾਧ ਸੰਗਤ ਵਿੱਚ ਜਦੋਂ ਨਾਮ ਜਪਿਆ ਜੋ ਸਾਧ ਸੰਗਤ ਵਿੱਚ ਗਿਆ ਤੇ ਮੈਨੂੰ ਗੁਰੂ ਮਿਲ ਪਿਆ ਜਿਪ ਸਤਨਾਮ

ਦੇ ਕਰਤੂਰੇ ਗੁਰੂ ਨੇ ਕੀ ਕੀਤਾ ਦੇਖੋ, ਸਾਧ ਸੰਗਤ ਚ ਨਾਮ ਜਪਣ ਦਾ ਕੀ ਲਾ, ਕਰਤੂਰੇ ਗੁਰੂ ਨੇ ਕੀ ਕੀਤਾ, ਮੈਨੂੰ ਪਕੜ ਕੇ ਮੇਰੀ ਬਾਂਹ ਫੜ ਲਈ, ਮੈਨੂੰ ਇਹ ਜ਼ਹਿਰੀਲੇ ਸਾਗਰ ਵਿੱਚ ਸਾਗਰ ਤੋਂ ਬਾਹਰ ਕੱਢ ਦਿੱਤਾ।

ਜੇ ਦਰਿਆਵਾਂ ਦੇ ਵਹਿਣ ਜੋ ਚੱਲਦੇ ਨੇ, ਜੋ ਨਦੀਆਂ ਦੇ ਵਹਿਣ ਚੱਲਦੇ ਨੇ, ਜੇ ਉਹਨਾਂ ਦਾ ਅੰਤ ਸਮੁੰਦਰ ਵਿੱਚ ਹੋਵੇ ਉਹਨਾਂ ਦਾ ਅੰਤ ਸਮੁੰਦਰ ਵਿੱਚ ਹੋਵੇ ਉਹ ਸਮੁੰਦਰ ਰੂਪ ਹੋ ਜਾਂਦੇ ਨੇ। ਪਰ ਜੇ ਦਰਿਆਵਾਂ ਦੇ ਵਹਿਣ ਚੱਲਦੇ ਚੱਲਦੇ ਕਿਨਾਰੇ ਤੋੜ ਕੇ ਉਹਨਾਂ ਦੇ ਪਾਣੀ ਵਹਿਣ ਤੋਂ ਦੂਰ ਹੋ ਜਾਣ, ਉਹ ਛੱਪੜ ਬਣ ਜਾਂਦੇ ਨੇ, ਗੰਦਲੇ ਹੋ ਜਾਂਦੇ ਨੇ, ਉਹਨਾਂ ਵਿੱਚ ਬਦਬੂ ਆਉਂਦੀ ਹੈ, ਉਹਨਾਂ ਵਿੱਚ ਮੈਲਾਪਣ ਆ ਜਾਂਦਾ ਹੈ, ਉਹ ਤਪਦੇ ਸੂਰਜ ਵਿੱਚ ਤੱਤੇ ਹੋ ਜਾਂਦੇ ਨੇ।

ਨਜ਼ਰ ਵਿੱਚ ਹੁੰਦਾ, ਪਰ ਇਹ ਗੱਲ ਖਿਆਲ ਕਰਨੀ, ਵਹਿਣ ਉਹੀ ਸਮੁੰਦਰ ਵਿੱਚ ਦਿਖ ਸਕਦੇ ਨੇ ਜਿਹੜੇ ਦਿਨ ਤੇ ਰਾਤ ਚੱਲਦੇ ਨੇ। ਕਦੇ ਇਹ ਨਹੀਂ ਸੁਣਿਆ ਕਿ ਕੋਈ ਨਦੀ ਦਿਨੇ ਚੱਲਦੀ ਹੋਵੇ ਤੇ ਰਾਤ ਨੂੰ ਬੰਦ ਹੋ ਜਾਂਦੀ ਹੋਵੇ। ਕਦੇ ਕਿਸੇ ਨੇ ਅੱਜ ਤੱਕ ਇਹ ਨਹੀਂ ਸੁਣਿਆ ਕੋਈ ਦਰਿਆ ਰਾਤ ਨੂੰ ਚੱਲਦਾ ਹੋਵੇ ਤੇ ਦਿਨੇ ਬੰਦ ਹੋ ਜਾਂਦਾ ਹੋਵੇ। ਨਹੀਂ, ਦਰਿਆਵਾਂ ਦੇ ਵਹਿਣ ਜੋ ਦਿਨ ਰਾਤ ਚੱਲਦੇ ਨੇ ਸਮੁੰਦਰ ਵਿੱਚ ਜਾ ਡਿੱਗਦੇ ਨੇ। ਤੇ ਫਿਰ ਮੈਂ ਸੱਚ ਕਹਿ ਦਿਆਂ, ਜੀਵਨ ਉਹੀ ਹੈ ਜਿਸ ਦਾ ਅੰਤ ਪਰਮਾਤਮਾ ਵਿੱਚ ਹੋਵੇ, ਨਹੀਂ ਤੇ ਜੀਵਨ ਦੁਰਾਚਾਰੀ ਤੇ ਵਿਕਾਰੀ ਬਣ ਜਾਂਦੇ ਨੇ। ਜੋ ਸਤਨਾਮ ਸ਼੍ਰੀ ਜਿਸ ਜੀਵਨ ਦਾ ਅੰਤ ਪਰਮਾਤਮਾ ਵਿੱਚ ਨਹੀਂ ਉਹ ਜੀਵਨ ਵਿਕਾਰੀ ਹੋ ਜਾਂਦੇ ਨੇ, ਉਹ ਛੱਪੜ ਬਣ ਜਾਂਦੇ ਨੇ। ਜਿਸ ਜੀਵਨ ਦਾ ਅੰਤ ਪਰਮਾਤਮਾ ਵਿੱਚ ਨਹੀਂ ਉਹ ਦੁਰਾਚਾਰੀ ਹੋ ਜਾਂਦੇ ਨੇ। ਤੇ ਜੀਵਨ ਦਾ ਅੰਤ ਪਰਮਾਤਮਾ ਵਿੱਚ ਉਦੋਂ ਹੀ ਹੁੰਦਾ ਜਿਹੜੇ ਪਰਮਾਤਮਾ ਨੂੰ ਦਿਨ ਰਾਤ ਯਾਦ ਕਰਦੇ ਨੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ। ਜੇ ਦਰਿਆਵਾਂ ਦੇ ਵਹਿਣ ਦਿਨ ਰਾਤ ਚੱਲਦੇ ਨੇ ਤੇ ਸਮੁੰਦਰ ਵਿੱਚ ਅੰਤ ਪਾਉਂਦੇ ਨੇ, ਜੀਵਨ ਉਹੀ ਪਰਮਾਤਮਾ ਵਿੱਚ ਅੰਤ ਪਾਉਂਦੇ ਨੇ ਜੋ ਦਿਨ ਰਾਤ ਯਾਦ ਕਰਦੇ ਨੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ। ਕਦੇ ਕਦੇ ਨਹੀਂ, ਦਿਨ

ਬਈ ਸਾਧ ਸੰਗਤ ਵਿੱਚ ਜਨਮ ਹੋਵੇ, ਫਿਰ ਸਾਧ ਸੰਗਤ ਵਿੱਚ ਖੁਰਾਕ ਕਿਹੜੀ ਮਿਲਦੀ ਹੋਏਗੀ? ਜਿਸ ਨੇ ਜਨਮ ਲਿਆ ਉਸ ਨੂੰ ਆਹਾਰ ਵੀ ਚਾਹੀਦਾ। ਆ ਮਾਤਾ ਕੁੱਖੋਂ ਜਨਮ ਦਿੰਦੀ ਹੈ ਮਨੁੱਖ ਨੂੰ, ਉਸਦੇ ਆਹਾਰ ਦਾ ਵੀ ਇੰਤਜ਼ਾਮ ਹੈ। ਜਿਵੇਂ ਜਿਵੇਂ ਵੱਡਾ ਹੁੰਦਾ ਉਸਦੀ ਖੁਰਾਕ ਮਿਲਦੀ ਹੈ। ਤੇ ਜਦੋਂ ਸਾਧ ਸੰਗਤ ਦੀ ਕੁੱਖੋਂ ਗੁਰਮੁਖ ਜਨਮ ਲੈਂਦਾ ਹੈ ਤੇ ਉਸ ਨੂੰ ਖੁਰਾਕ ਕਿਹੜੀ ਦਿੱਤੀ ਜਾਂਦੀ? ਤੇ ਸਤਨਾਮ ਸ੍ਰੀ ਵਾਹਿਗੁਰੂ। ਉਸ ਨੂੰ ਖੁਰਾਕ ਕਿਹੜੀ ਦਿੱਤੀ ਜਾਂਦੀ ਹੈ? ਸਤਿਗੁਰੂ ਜੀ ਖੁਰਾਕ ਦੱਸਦੇ ਨੇ ਕੀ ਕਹਿੰਦੇ।

ਕਿਹੜਾ ਭੋਜਨ ਜਿਹੜਾ ਮਨ ਕਰਕੇ ਹਿਰਦੇ ਕਰਕੇ ਤੇ ਰਸਨਾ ਕਰਕੇ ਨਾਮ ਜਪਿਆ ਜਾਂਦਾ ਇਹੋ ਹੀ ਸੱਚਾ ਭੋਜਨ।

ਭੋਜਨ ਦਾ ਸੰਬੰਧ ਸਵਾਦ ਨਾਲ ਨਹੀਂ, ਭੋਜਨ ਦਾ ਸੰਬੰਧ ਤ੍ਰਿਪਤੀ ਨਾਲ ਹੁੰਦਾ। ਇਹ ਸੱਚੀ ਗੱਲ ਹੈ। ਸੱਚ ਜਦੋਂ ਭੁੱਖ ਲੱਗੀ ਹੋਵੇ ਨਾ ਤੇ ਪ੍ਰਸ਼ਾਦੇ ਨਾਲ ਬੇਸ਼ੱਕ ਸਬਜ਼ੀ ਵੀ ਨਾ ਹੋਵੇ, ਥੋੜਾ ਜਿਹਾ ਨਮਕ ਸੁੱਟਿਆ ਹੋਵੇ, ਬੜੀ ਸਵਾਦ ਲੱਗਦੀ ਹੈ ਗ੍ਰਾਹੀ ਦੇ। ਸਤਨਾਮ ਸ਼੍ਰੀ, ਮੈਂ ਸੱਚ ਆਖਾਂ, ਜਿੰਨੀ ਗ੍ਰਾਹੀ ਪਹਿਲੀ ਸਵਾਦ ਹੁੰਦੀ ਹੈ ਨਾ, ਉਨੀ ਖੀਰਲੀ ਦਾ ਸਵਾਦ ਨਹੀਂ ਹੁੰਦਾ। ਕਿਉਂ? ਪਹਿਲਾਂ ਭੁੱਖ ਲੱਗੀ ਹੁੰਦੀ, ਜਦੋਂ ਤ੍ਰਿਪਤੀ ਹੋ ਜਾਏ ਤੇ ਸਮਝ ਲੈਂਦੇ ਅਸੀਂ ਭੁੱਖ ਮਿਟ ਗਈ। ਸੱਚ ਭੋਜਨ ਦਾ ਸਵਾਦ ਨਾਲ ਸੰਬੰਧ ਨਹੀਂ, ਇਹ ਸਵਾਦ ਤਾਂ ਸਾਡੀਆਂ ਆਪਣੀਆਂ ਵਾਸ਼ਨਾਵਾਂ ਦੇ ਨੇ। ਦੇਖੋ ਸਤਨਾਮ ਸ਼੍ਰੀ, ਇਹ ਮਨੁੱਖ ਦੀ ਆਪਣੇ ਬਣਾਏ ਹੋਏ ਸਵਾਦ ਨੇ। ਅਸੀਂ ਵੇਖਿਆ ਕਈਆਂ ਨੂੰ ਮਿੱਠਾ ਚੰਗਾ ਲੱਗਦਾ ਹੈ, ਕਈਆਂ ਨੂੰ ਨਹੀਂ ਲੱਗਦਾ। ਇਹ ਮਨੁੱਖ ਦੀਆਂ ਆਪਣੀਆਂ ਹੀ ਵਾਸ਼ਨਾਵਾਂ ਨੇ। ਪਰ ਅੱਜ ਕੁਝ ਵਿਚਾਰਾਂ ਕਰਨੀਆਂ ਨੇ, ਜੋ ਸਤਨਾਮ ਸ਼੍ਰੀ ਰਾਏ ਸਤਿਗੁਰੂ ਜੀ ਅੱਜ ਜੀਵਨ ਦੀ ਗੱਲ ਕਰ ਰਹੇ ਨੇ। ਡੂੰਘੀਆਂ ਵਿਚਾਰਾਂ ਨੇ, ਆ ਪਿਆਰ ਨਾਲ ਸਰਵਣ ਕਰਨਾ ਬਈ, ਜਿਹੜੇ ਭੋਜਨ ਹੀ ਸਿਰਫ ਛਕਦੇ ਨੇ, ਸਿਰਫ ਭੋਜਨ, ਹਰ ਭੋਜਨ ਛਕਣ ਵਾਲੇ ਦੇ ਅੰਦਰ, ਜਿਹੜਾ ਸਿਰਫ ਭੋਜਨ ਛਕਦਾ ਉਸਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ, ਤਾਂ ਉਹ ਬਿਮਾਰ ਹੁੰਦਾ। ਪਰ ਇਹ ਵੀ ਗੱਲ ਯਾਦ ਰੱਖਣਾ, ਜਿਹੜੇ ਭਜਨ ਦਾ ਭੋਜਨ ਕਰਦੇ ਨੇ ਉਹਨਾਂ ਵਿੱਚ ਨਿਰੰਕਾਰ ਪੈਦਾ ਹੁੰਦੇ ਨੇ। ਦੇਖੋ ਸਤਨਾਮ ਸ਼੍ਰੀ, ਜਿਹੜਾ ਸਿਰਫ ਭੋਜਨ ਛਕਦਾ, ਪੇਟ ਭਰਦਾ, ਉਸਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ। ਜਿਹੜੇ ਸੱਚ ਦਾ ਭੋਜਨ ਛਕਦੇ ਨੇ, ਜਿਹੜਾ ਅੱਜ ਸਤਿਗੁਰੂ ਦੱਸ ਰਹੇ ਨੇ ਭਜਨ ਦਾ ਭੋਜਨ ਛਕਦੇ, ਉਹਨਾਂ ਵਿੱਚ ਨਿਰੰਕਾਰ ਪੈਦਾ ਹੁੰਦੇ ਨੇ। ਜਿਹੜੇ ਸਿਰਫ ਭੋਜਨ ਛਕਦੇ ਨੇ ਉਹਨਾਂ ਵਿੱਚ ਕਾਮ ਪੈਦਾ ਹੁੰਦਾ, ਜਿਹਨਾਂ ਜਿਹੜੇ ਭਜਨ ਦਾ ਭੋਜਨ ਛਕਦੇ ਨੇ ਉਹਨਾਂ ਵਿੱਚ ਆਰਾਮ ਪੈਦਾ ਹੁੰਦਾ। ਸਤਨਾਮ ਸ਼੍ਰੀ। ਇੱਕ ਗੱਲ, ਜਿਹੜੇ ਸਿਰਫ ਭੋਜਨ ਛਕਦੇ ਨੇ ਉਹਨਾਂ ਦੀ ਇੱਕ ਨਿਸ਼ਾਨੀ ਹੈ, ਉਹ ਕਿਸੇ ਦੀ ਮੂੰਹ ਦੀ ਗ੍ਰਾਈ ਖੋ ਕੇ ਆਪਣੇ ਮੂੰਹ ਵਿੱਚ ਪਾਉਂਦੇ ਨੇ। ਜਿਹੜੇ ਭਜਨ ਦਾ ਭੋਜਨ ਛਕਦੇ ਨੇ ਆਪਣੀ ਗ੍ਰਾਹੀ ਦੂਸਰੇ ਦੇ ਮੂੰਹ ਵਿੱਚ ਪਾ ਕੇ ਉਸਦਾ ਜੀਵਨ ਬਣਾਉਂਦੇ ਨੇ। ਜਦੋਂ ਸਤਨਾਮ ਸ਼੍ਰੀ, ਇਹ ਭਜਨ ਦਾ ਭੋਜਨ ਤੇ ਸਿਰਫ ਭੋਜਨ ਦਾ ਅੰਤਰ ਹੈ। ਸਤਿਗੁਰੂ ਜੀ ਕਹਿੰਦੇ ਨੇ, ਇਹ ਨਹੀਂ ਕਹਿੰਦੇ ਕਿ ਭੋਜਨ ਨਾ ਛਕ। ਸਤਿਗੁਰੂ ਜੀ ਕਹਿੰਦੇ ਨੇ ਭਜਨ ਦਾ ਭੋਜਨ ਛਕ ਤੇ ਫਿਰ ਭੋਜਨ ਛਕ। ਜਦੋਂ ਸਤਨਾਮ ਸ਼੍ਰੀ, ਪਹਿਲਾਂ ਸੱਚ ਦਾ ਭੋਜਨ ਛਕ। ਆ ਸੱਚ ਦੇ ਭੋਜਨ ਬਾਰੇ ਅੱਜ ਦੱਸ ਰਹੇ ਨੇ ਕੀ

ਵੀ ਇਹ ਭੋਜਨ ਬਾਰੇ ਕਿਸੇ ਨੇ ਦੱਸਿਆ? ਇਹ ਕਿਵੇਂ ਪਤਾ ਚੱਲਿਆ ਕਿ ਸੱਚ ਦਾ ਵੀ ਕੋਈ ਭੋਜਨ ਹੁੰਦਾ? ਇਹ ਕਿਵੇਂ ਪਤਾ ਚੱਲਿਆ? ਅਸੀਂ ਭੋਜਨ ਤਾਂ ਸੁਣਿਆ ਸੀ, ਅੰਨ ਨਾ ਖਾਈਏ ਤੇ ਸਰੀਰ ਮਰ ਜਾਂਦਾ ਸੁਣਿਆ ਸੀ। ਕਹਿੰਦੇ ਅੰਨ ਨਾ ਖਾਏ ਸਰੀਰ ਕਮਜ਼ੋਰ ਹੋ ਜਾਂਦਾ, ਇਹ ਵੀ ਸੁਣਿਆ ਸੀ। ਕਹਿੰਦੇ ਅੰਨ ਨਾ ਖਾਈਏ ਸਰੀਰ ਮਰਦਾ, ਪਰ ਅੱਜ ਸਤਿਗੁਰ ਦੱਸਦੇ ਨੇ ਨਾਮ ਨਾ ਜਪੀਏ ਜ਼ਮੀਰ ਮਰ ਜਾਂਦੀ। ਕਹਿੰਦੇ ਜਿਸ ਦੀ ਜ਼ਮੀਰ ਮਰ ਜੇ ਉਸ ਦੀ ਤਕਦੀਰ ਮਰ ਜਾਂਦੀ। ਮਨੁੱਖ ਆਪਣੀ ਤਕਦੀਰ ਨੂੰ ਬਣਾ ਸਕਦਾ ਜੇ ਆਪਣੀ ਜ਼ਮੀਰ ਉੱਚੀ ਕਰੇ। ਜ਼ਮੀਰ ਉੱਚੀ ਹੁੰਦੀ ਹੈ ਪਰਮਾਤਮਾ ਦੇ ਨਾਮ ਨਾਲ, ਜਿਹੜਾ ਨਾਮ ਦਾ ਭੋਜਨ ਛਕੇ। ਪਰ ਇਹ ਭੋਜਨ ਦੱਸਿਆ ਕਿਸਨੇ? ਕਿਵੇਂ ਪਤਾ ਚੱਲਿਆ ਕਿ ਕੋਈ ਸੱਚ ਦਾ ਭੋਜਨ ਹੈ? ਇਹ ਕਿਵੇਂ ਪਤਾ ਚੱਲਿਆ ਇਹ ਭੋਜਨ ਅਤਿ ਸ੍ਰੇਸ਼ਟ ਹੈ? ਇਹ ਕਿਵੇਂ ਪਤਾ ਚੱਲਿਆ ਇਹ ਭੋਜਨ ਬੜਾ ਸਵਾਦ ਹੈ ਜਦ ਸਤਨਾਮ ਸ੍ਰੀ ਵਾਹਿਗੁਰੂ ਜੀ? ਕਿਸਨੇ ਦੱਸਿਆ? ਆਓ ਸੁਣੋ, ਪਿਆਰ ਨਾਲ ਜੀਵਨ ਬਣਾਉਣ ਵਾਲਿਓ, ਅੱਜ ਸਾਧ ਸੰਗਤ ਵਿੱਚ ਨਾਮ ਜਪ ਕੇ ਜੀਵਨ ਮਿਲਣਾ। ਅੱਜ ਹਾਜ਼ਰੀ ਭਰ ਰਹੇ ਹੋ, ਉੱਠਣ ਲੱਗਿਆ ਫਿਰ ਜੀਵਨ ਬਣਾ ਕੇ ਜਾਣਾ ਸਤਨਾਮ ਸ੍ਰੀ। ਕਿਰਪਾ ਕਰਨੀ, ਕੀ ਕਹਿੰਦੇ ਨੇ, ਕਿਹਨੇ ਦੱਸਿਆ?

ਦੇ ਰਸ ਵਿੱਚ ਰਸਿਆ ਹੋਇਆ। ਭਾਉ ਕਹਿੰਦੇ ਪ੍ਰੇਮ, ਪ੍ਰੇਮ ਦੇ ਰਸ ਵਿੱਚ ਰਸਿਆ ਹੋਇਆ ਇਹ ਨਾਮ ਰੂਪੀ ਭੋਜਨ। ਇਹ ਕਿਹਨੇ ਦੱਸਿਆ?

ਤੇ ਜਿਹੜਾ ਸੱਚ ਦਾ ਭੋਜਨ ਛਕੇਗਾ, ਜਿਹੜਾ ਇਹ ਪ੍ਰੇਮ ਵਿੱਚ ਰਸਿਆ ਹੋਇਆ ਭੋਜਨ ਛਕੇਗਾ, ਸੱਚਮੁੱਚ ਜਿਸ ਦੇ ਅੰਦਰ ਟਿਕ ਗਿਆ ਨਾ, ਉਸ ਦਾ ਮਨ ਪਰਮਾਤਮਾ ਤੇ ਟਿਕ ਜਾਏਗਾ। ਜੋ ਸਤਨਾਮ ਸ਼੍ਰੀ, ਉਸ ਦੇ ਅੰਦਰ ਸੱਚ ਦਾ ਨਿਵਾਸ ਹੋ ਜਾਏਗਾ, ਸੱਚ ਦਾ ਖੇੜਾ ਆ ਜਾਏਗਾ। ਕੀ ਕਹਿੰਦੇ?

ਕਰਨਾ ਜੇ ਸਾਡੇ ਪਾਸੇ ਰਾਜ਼ਦਾਰੀ ਹੋਵੇ ਮੋਹਰ ਲੱਗੀ ਹੋਵੇ ਸਰਕਾਰੀ ਫਿਰ ਰਸਤੇ ਸਾਨੂੰ ਕੋਈ ਨਹੀਂ ਰੋਕੇਗਾ।

ਤੇ ਜੇ ਸਾਡੇ ਪਾਸ ਇਹ ਹੋਵੇ ਸ਼ਬਦ ਪਰਮਾਤਮਾ ਦੀ ਸਿਫਤਸਲਾਹ ਦਾ ਭਾਵ ਸ਼ਬਦ ਦਾ ਭਾਵ ਹੈ ਪਰਮਾਤਮਾ ਦੀ ਸਿਫਤਸਲਾਹ ਆਪ ਹੀ ਹੈ ਆਪੇ ਸ਼ਬਦ ਆਪੇ ਨਿਸ਼ਾਨ ਪਰਮਾਤਮਾ ਆਪਣੀ ਸਿਫਤਸਲਾਹ ਆਪ ਹੈ ਤੇ ਇਹੋ ਹੀ ਸਿਫਤਸਲਾਹ ਪਰਮਾਤਮਾ ਦੀ ਰਸਤੇ ਦੀ ਰਾਹਦਾਰੀ ਹੈ ਇਸ ਤੇ ਮੋਹਰ ਲੱਗੀ ਹੋਈ ਇਹ ਸੱਚੀ ਗੱਲ ਹੈ ਇਸ ਰਾਹਦਾਰੀ ਤੇ ਮੋਹਰ ਹੈ

0: ਕੋਸ਼ਿਸ਼ ਕਰਨਗੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ। ਸਾਨੂੰ ਮਾਫ਼ੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਪ ਅਟਾਲ, ਸੁਣਿਆ ਪਵਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ, ਪਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਣੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ, ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind slave. So what we're talking about, listening with the correct posture,
2: bilkul sidha baith ke chaukdi maar ke paave jithe jehde aasan vich baithna chahunde ho tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿੱਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਿਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਿਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾਗ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿੱਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸਟ ਮਨ ਜੀਤਾ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਪਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚਾਂਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹਨ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ

ਧੰਨ ਦੇ ਪੱਥਰ ਚ ਜਿਹੜਾ ਰੱਬ ਆਇਆ ਕਿਉਂ ਆਇਆ? ਪਹਿਲੇ ਉਹਦੀ ਭਾਵਨਾ ਚ ਰੱਬ ਆਇਆ, ਇਹੋ ਠਾਕੁਰ। ਉਹਦੀ ਇੱਕ ਪੱਥਰ ਤੇ ਭਾਵਨਾ ਬਣ ਸਕਦੀ ਏ, ਤੇਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਬਣਨੀ ਚਾਹੀਦੀ। ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਪਛਾਣਿਆ

ਵੈਸੇ ਵੀ ਪ੍ਰਕਾਸ਼ ਦਿਹਾੜਾ ਮਹਾਰਾਜ ਜੀ ਦਾ ਆ ਰਿਹਾ, ਉਸ ਤਰ੍ਹਾਂ 400 ਸਾਲਾਂ ਵੀ ਸਾਰੇ ਸੰਸਾਰ ਤੇ ਮਨਾਇਆ ਜਾ ਰਿਹਾ। ਇਸ ਲਈ ਮਨ ਦੀ ਭਾਵਨਾ ਬਣੀ ਸੀ, ਇਹ ਜੋ ਸਮਾਗਮ ਹੁੰਦੇ ਨੇ ਲੜੀਵਾਰ, ਕੁਝ ਸਮਾਗਮਾਂ ਚ ਲੜੀਵਾਰ ਇਸੇ ਵਿਸ਼ੇ ਤੇ ਲੜੀ ਚੱਲੇ,

ਗੁਰੂ ਗ੍ਰੰਥ ਸਾਹਿਬ ਜੀ ਦੀ। ਅੱਜ ਇੱਕ ਜਾਂ ਦੋ ਫਿਰ ਇਸ ਤਰ੍ਹਾਂ ਹੀ ਲੜੀਵਾਰ ਬਾਬਾ ਜੀ ਸੇਵਾ ਲੈਣ

ਕਹਿੰਦੇ ਆ ਪਹਿਲੀ ਵਿਸ਼ੇਸ਼ਤਾ ਹੀ ਧਰਤੀ ਤੇ ਫਿਰ ਸਮਾਂ ਆਇਆ ਜ਼ੁਲਮ ਹੋਏ ਕਸ਼ਟ ਹੋਏ ਇੰਨੇ ਕੁ ਜ਼ਿਆਦਾ ਸੀ ਇੰਨੇ ਕੁ ਜ਼ਿਆਦਾ ਸੀ।

ਗੁਰੂ ਨਾਨਕ ਦੇ ਰੂਪ ਚ ਪਹਿਲੀ ਵਿਸ਼ੇਸ਼ਤਾ ਹੀ ਫਿਰ ਗਿਆ ਹੀ ਨਹੀਂ ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿਚ ਧਰਤੀ ਤੇ ਟਿਕ ਗਿਆ ਦੁਨੀਆਂ ਨੂੰ ਤਾਰਨ ਦੇ ਲਈ ਬਕਾਇਦਾ ਉਸੇ ਤਰ੍ਹਾਂ ਜੋਤ ਟਿਕਾਈ ਹੈ ਹੋਰ ਕਿਸੇ ਵੀ ਗ੍ਰੰਥ ਨੂੰ ਗੁਰੂ

ਬਾਣੀ ਨਿਰੰਕਾਰ ਹੈ। ਉਹ ਨਿਰੰਕਾਰ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਦਾ ਲਈ ਧਰਤੀ ਤੇ ਟਿਕ ਕੇ ਦੁਨੀਆਂ ਨੂੰ ਤਾਰਨ ਲਈ ਇਹ ਪਹਿਲੀ ਵਿਸ਼ੇਸ਼ਤਾ। ਬਾਕੀ ਅਵਤਾਰ ਆਏ ਡਿਊਟੀ ਦੇ ਕੇ ਗਏ, ਗੁਰੂ ਨਾਨਕ ਗਿਆ ਨਹੀਂ। ਦੋ ਮਿੰਟ ਸਾਰੀਆਂ ਬੀਬੀਆਂ ਵੀਰ ਮਾਲਵੇ ਵਾਂਗ ਜਰਾ ਹਾਏ।

ਪੁਕਾਰ ਤੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ। ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ। ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਤੁਰੋਂ ਡਿੱਗੀ ਹੋਈ ਆਫ਼ਤ ਹੈ ਐਸੀ।

ਅਮਾਮਨ ਡੋਸ਼ੜੇ, ਜੱਜ ਹੈ ਕੋਈ ਤੇ ਦੋਸ਼ਾਂ ਦਾ ਅੰਤ ਕੋਈ, ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨਹੀਂ। ਅਮਾਉਂਦੇ ਦੋਸ਼ ਮੇਰੇ ਜੀਵਨ ਵਿੱਚ ਨੇ, ਅਮਾਮਨ ਡੋਸ਼ੜੇ ਉਹ ਕਹੋ ਸ਼ੋ ਰਾਵਣ ਜਾਓ ਜੀ, ਉਹ ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ, ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ। ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਂ ਜੀ, ਉਹ ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ, ਕੌਣ ਮੇਰੇ ਵੱਲ ਨਿਗਾਹ ਕਰੇ।

ਜਿਨ੍ਹਾਂ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਮਾਲਕ ਦੀ ਖੁਸ਼ੀ ਪ੍ਰਾਪਤ ਕੀਤੀ। ਸੇ ਅੰਬੀ ਛਾਵੜੀ ਇਹ ਜੀਓ, ਉਹ ਅੰਬਾਂ ਦੀ ਛਾਵੇਂ ਬੈਠੀਆਂ, ਖੁਸ਼ੀਆਂ ਬਣਦੀਆਂ ਨੇ। ਪਤੀ ਪਿਆਰ ਦੇ ਆਨੰਦ ਵਿੱਚ ਮਗਨ ਨੇ, ਜੀਵਨ ਦਾ ਰਸ ਲੈ ਰਹੀਆਂ ਨੇ। ਸੇ ਗੁਣ ਮੰਜ ਨਾਵਣੀ, ਉਹ ਗੁਣ ਮੇਰੇ ਵਿੱਚ ਨਹੀਂ। ਹਉ ਕਹਿ ਜੀ ਦੋਸ਼ ਧਰਿਓ ਜੀਓ, ਮੈਂ ਕਿਹਦੇ ਤੇ ਦੋਸ਼ ਦੇਵਾਂ, ਕਿਸ ਨੂੰ ਆਖਾਂ ਮਾੜਾ ਕਿ ਮੇਰੀ ਇਹ ਹਾਲਤ ਕਿਸ ਨੇ ਕੀਤੀ। ਆਮ ਤੌਰ ਤੇ ਮਨਮੁੱਖ ਦੀ ਇਹ ਦਸ਼ਾ ਹੈ ਕਿ ਉਹ ਜੋ ਵੀ ਕਰਦਾ ਹੈ ਨਾ, ਉਹਦੇ ਸਾਹਮਣੇ ਫਿਰ ਜੋ ਕੁਝ ਨਤੀਜਾ ਆਉਂਦਾ ਹੈ, ਉਹ ਆਲੇ ਦੁਆਲੇ ਤੇ ਦੋਸ਼ ਲੱਭਦਾ। ਕਿਸੇ ਹੋਰ ਦੇ ਕਾਰਨ ਕਰਕੇ ਮੇਰੇ ਤੇ ਆਫ਼ਤ ਆਈ ਹੈ, ਵਿਪਤਾ ਆਈ ਹੈ, ਮੇਰੀ ਬੇਰਸੀ ਹੋਈ ਹੈ, ਆਪਣੇ ਦੋਸ਼ ਨਹੀਂ ਦੇਖਦਾ। ਹਾਲਾਂਕਿ ਪਾਵਨ ਬਾਣੀ ਵਿੱਚ ਬੜਾ ਸਪਸ਼ਟ ਕਿਹਾ ਗਿਆ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਔਰ ਆਪਣੇ ਦੋਸ਼ਾਂ ਵੱਲ ਝਾਤ ਮਾਰ ਲੈਣੀ ਵੀ ਬੜੀ ਵੱਡੀ ਗੁਰਮੁਖਤਾਈ। ਦੋਸ਼ ਹੁੰਦਿਆਂ ਹੋਇਆਂ, ਗੁਨਾਹ ਹੁੰਦਿਆਂ ਹੋਇਆਂ, ਗਲਤੀਆਂ ਹੁੰਦਿਆਂ ਹੋਇਆਂ, ਇਹਨਾਂ ਤੇ ਨਿਗਾਹ ਮਾਰ ਲੈਣੀ ਹੀ ਬੜੀ ਵੱਡੀ ਗੱਲ ਹੈ, ਜਿਹੜਾ ਆਪਣੀਆਂ ਗਲਤੀਆਂ ਵੱਲ ਨਾ ਵੇਖੇ। ਤੇ ਆਪਣੇ ਅੱਗੇ ਆਏ ਹੋਏ ਨਤੀਜਿਆਂ ਤੋਂ ਵੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰੇ, ਉਹ ਬੰਦਾ ਕਦੇ ਠੀਕ ਰਾਹ ਤੇ ਨਹੀਂ ਤੁਰ ਸਕਦਾ। ਦੂਜਿਆਂ ਚ ਦੋਸ਼ ਕੱਢਣ ਵਾਲਾ ਬੰਦਾ ਕਦੇ ਆਪ ਠੀਕ ਨਹੀਂ ਹੋ ਸਕਦਾ। ਸ਼ੁੱਧ ਪਵਿੱਤਰ ਤੇ ਨਿਰਮਲਤਾ ਉਹ ਹੋਵੇਗਾ ਜੋ ਆਪਣੇ ਦੋਸ਼ ਲੱਭਣ ਦਾ ਯਤਨ ਕਰੇ। ਇੱਥੇ ਆਪਣੇ ਦੋਸ਼ ਲੱਭਣ ਦੀ ਗੱਲ ਮਾਰੇ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਾਨੂੰ ਪ੍ਰੇਰਣਾ ਬਖਸ਼ ਕੀਤੀ। ਹਉ ਕਹਿ ਜੀ ਦੋਸ਼ ਧਰਿਓ ਜੀ, ਮੇਰੇ ਆਪਣੇ ਇੰਨੇ ਦੋਸ਼ ਨੇ, ਮੈਂ ਕਿਸੇ ਨੂੰ ਕਾਹਦਾ ਦੋਸ਼ ਦੇ, ਮੇਰੇ ਵਿੱਚ ਉਹ ਗੁਣ ਨਹੀਂ ਹਨ।

ਆਉ ਜੀਓ ਪਰ ਅਸਲੀ ਭਗਤੀ ਦਾ ਮਾਰਗ ਦੀ ਹੈ, ਸੁਚੱਜੀ ਹੋ ਜਾਣ ਦਾ ਢੰਗ ਵੀ ਇਹ ਹੈ, ਉਹ ਚੱਜ ਨੂੰ ਜੀਵਨ ਚੋਂ ਕੱਢਣ ਦਾ ਤਰੀਕਾ ਵੀ ਇਹੀ ਹੈ। ਤੇਰੇ ਗੁਣਾਂ ਦਾ ਵਰਣਨ ਕਰਾਂ,

ਇਕਤ ਟੋਲ ਨਾ ਅੰਬੜਾਂ ਹੋ ਸਦ ਕੁਰਬਾਣੇ ਤੇਰੇ ਜਾਉਂ ਜੀਓ। ਮੈਥੋਂ ਤਾਂ ਇੱਕ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਲਕ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ? ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਇਨਾ ਰੁਪਾ ਰੰਗੋਲਾ ਮੋਤੀ ਤੈ ਮਾਣਿਕ ਜੀ, ਸੋਨਾ ਦਿੱਤਾ ਤੂੰ ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਣਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾਂ ਵਿਸਰ ਗਏ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ, ਉਹ ਐਸੀਆਂ ਟੁੱਚਰਾਂ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ। ਕਹਿੰਦੇ ਨੇ, ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ, ਜਿਹੜੇ ਭਗਤੀ ਕਰਨ ਵਾਲੇ, ਨਾਮ ਲੈਣ ਵਾਲੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਰ ਹੈ। ਸੰਸਾਰ ਤੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਤੇ ਧਿਆਨ ਦੇਣਾ, ਉਹਨਾਂ ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵਧਦੇ ਜਾਂਦੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ। ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਜ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਉਹਦੇ ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ, ਜਿਹੜੇ ਰੋੜ ਹੋ ਕੇ ਚੁੱਭਣ ਲੱਗ ਪੈਂਦੇ ਨੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ, ਜਿਹੜੇ ਕੰਡੇ ਹੋ ਜਾਂਦੇ ਨੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ, ਉਹ ਆਨੰਦ ਲੈਂਦਾ ਹੈ। ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ ਹੈ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ। ਮੰਦਰ, ਮਿੱਟੀ, ਸੰਦੜੇ, ਆਖਰ ਤਾਂ ਜਿਹੜੇ ਮਕਾਨਾਂ ਚ ਅਸੀਂ ਰਹਿੰਦੇ ਹਾਂ, ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ ਹੈ, ਉਹ ਮਿੱਟੀ ਪੱਥਰ ਦੇ ਰੂਪ ਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ ਚ ਵੀ ਹੋ ਸਕਦੀ, ਆਖਰ ਤਾਂ ਮਿੱਟੀ ਹੈ। ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ ਚੋਂ ਕੋਈ ਪੱਥਰ ਚੁਣ ਕੇ ਲੈ ਆਉਂਦਾ ਹੈ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਲਿਆ ਤੇ ਮਕਾਨ ਬਣਾ ਕੇ ਬਹਿ ਗਏ ਹਾਂ, ਇਹ ਪਹਿਲਾਂ ਵੀ ਮਿੱਟੀ ਸੀ, ਆਖਰ ਇੱਕ ਦਿਨ ਫਿਰ ਇਸ ਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣ। ਸਾਹਿਬ ਕਹਿੰਦੇ ਨੇ, ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ, ਮਿੱਟੀ, ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ। ਮੰਦਰ, ਮਿੱਟੀ, ਸੰਦੜੇ, ਪੱਥਰ ਕੀਤੇ ਰਾਸ ਜੀਓ, ਆਖਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ, ਪੱਥਰ ਚਿੱਟਾ ਵੀ ਹੋ ਸਕਦਾ ਹੈ, ਪੱਥਰ ਕਸਮੈਲਾ ਵੀ ਹੋ ਸਕਦਾ ਹੈ, ਪੱਥਰ ਲਾਲ ਵੀ ਹੋ ਸਕਦਾ ਹੈ, ਪੱਥਰ ਚਮਕਦਾਰ ਵੀ ਹੋ ਸਕਦਾ ਹੈ, ਤਾਂ ਪੱਥਰ ਹੀ ਨਾ, ਪੱਥਰ ਨਰਮ ਵੀ ਹੋ ਸਕਦਾ ਹੈ, ਪੱਥਰ ਹੀਰੇ ਵਰਗਾ ਨਾ ਤੋੜਿਆ ਜਾ ਸਕਣ ਵਾਲਾ ਵੀ ਹੋ ਸਕਦਾ ਹੈ, ਬਹੁਤ ਸਖਤ ਵੀ ਹੋ ਸਕਦਾ ਹੈ, ਪੱਥਰ ਵੱਖਰੇ ਵੱਖਰੇ ਨੇ। ਮੈਂ ਪੱਥਰਾਂ ਨੂੰ ਆਪਣੇ ਜੀਵਨ ਦੀ ਪੂੰਜੀ ਬਣਾ ਲਈ, ਪੱਥਰਾਂ ਨਾਲ ਤਾਂ ਪਿਆਰ ਕਰ ਲਿਆ, ਪੱਥਰਾਂ ਦਾ ਮੁੱਲ ਤਾਂ ਪਾਉਣਾ ਸ਼ੁਰੂ ਕਰ ਦਿੱਤਾ ਹੈ, ਮਾਲਕ ਦੀ ਦਰਗਾਹ ਚ
प्राप्त होने वास्ते ओनू चंगिया लगन वास्ते मैं कोई गुणा का मुल नहीं पाया, गुणा का हार नहीं पाया, पत्थर के हार तक गल विच पा लै, गुणा का हार कोई ना पाया। मंदर मिट्टी संदड़े पत्थर कीते रास जी हो एनी टोली भुलीस, मैं इस पासे इस मार्ग ते इन्हां खेडां विच ऐसी परच गई ते सकंतना बैठी पास जी पति परमेश्वर दे कोल बहण दा वक्त ही ना निकलिया। और बिल्कुल इस वेले ऐसा ही हो रहा, इस युग दे विच पदार्थवास दे युग विच पदार्थी दौड़ च लगे बंदे केवल ए वेखदे ने कौन किन्ना कमाई कर गई है, किसदे कोल किन्नी माया है, किसदे कोल किन्ने साधन ने, ए तां गिणती कीती जा रही। बिरले भागा वाले ने जेड़े ए वेखदे ने प्रभु दे नेड़े कौन किन्ना होया, भगती दे मार्ग ते कौन किन्ना चले है, सेवा विच कोई किन्ना लगा है, परोपकार दे जीवन च कितना है, इस पासे ध्यान विरलिया दा जांदा है। जिन्हां दा ध्यान इस पासे जांदा है वह कई बार संसारक पद्धर तो जे दिवालीए भी नजर आउंदे होण, भुखे भी नजर आउंदे होण, जो आनंद उन्हां दे अंदर बनिया है, जो सुख उन्हां दे अंदर बनिया है, वह असीं जाण भी नहीं सकते। साहब चौथे पातशाह वचन करदे ने, जे सुख देहे ता तुझे आराधी, दुख भी तुझे तिहाई, जे भुख देहे ता इत ही राजा, दुख विच सुख मनाई। वह कहड़ी अवस्था है जिहड़ी कहिंदी है भुख विच भी मैं अपने आप नूं रज्जिया प्रतीत करा, दुखा विच भी मैं अपने आप नूं सुखी प्रतीत कर सकां, आखिर तां कोई ऐसा आनंद है जो हिरदे ने प्रतीत कीता। मनमुख उस आनंद दी सार नहीं लै सकदा ते ओ मालिक तों विछड़दा विछड़दा बहुत दूर निकल जांदा। ते सिकंत ना बैठी पास जीओ, अखीर की हुंदा है, अंबर गूंजा कुरलियां रुत्तां बदलदियां, रुत्तां बदलदियां दे सुनेहे देण वालियां गूंजा आकाशां च विछोड़े दे गीत गाउंदियां ने, पग बहिठे आए जीओ जीवन दा पिछला पहरा आ जांदा, जिंदगी बदलदी बदलदी बीतदी बीतदी सिरे ते आ खलोंदी। साधन चली साहरे हुण मालिक दे दर ते जाण दा वक्त आ रिहा, क्या मुंह देसी अगे जाए जी, उथे जाके की मुंह विखावांगे, की पल्ले बन के आई आ, की मेरे कोल है तैनूं रिझाउण जोगा। साधन चली साहरे क्या मुंह देसी अग, सभना साहरे वंजना सब मुकलावन हार, आखिर एक झटका दे के जीवन नूं मालिक ने अपने कोल बुला लैणा। उस वेले कुचची दा की हाल होवेगा, सुचची नूं की प्राप्त होवेगा, कदे ख्याल कीता गया? पदार्थां विच रचे होए बंदे दे पल्ले की होवेगा? एक बड़ी प्यारी गल आउंदी है, कहिंदे ने किसे सूझवान नूं किसे ने पुछिया सी, कहिण लगा तू जो रब रब करना है, तू जो ईश्वर दा नां लैना है, तू ईश्वर दा कोई सबूत दे सकना है, कोई है? उन्हें बड़ी प्यारी गल दा जवाब बड़ा सोहना दिता। एस एस चरण सिंह शहीद उन्होंने इस प्रथा एक निकी जी कविता भी लिखी सी बादशाहियां वेख, वो लिखते ने कहिंदे ने पुछण वाले नूं जवाब दिता, वह कहिण लगे देख मैं रब रब करना ते तू ना कर, तेरी मर्जी। जिस दिन जीवन दा भोग पवेगा मालिक दी दरगाह च पहुंचांगे, जे ता वाकई रब होया, उस दरगाह च पहुंच के जे ता रब होया ते साडियां पौ बारां ते तेरा जो हाल होवेगा तू सोच, ते जे रब ना ही होया, जे कोई हस्ती रब दी नहीं तू नहीं मनन नूं तैयार, ते मैं इक तैनूं तेरी गल दे उत्तर कहना चाहना कि जे रब ना ही होया, कोई रब दी हस्ती ना होई ते साडा विगड़ेगा की, फिर जिथे तू खलोता होगा उथे असी खलोते हो, साडे तां दोई अखी लड्डू ने, जे ता होया ते साडी गल बन जानी है तेरी रह जानी, ते जे ना होया ते फिर जिथे तू उथे असी, कोई फर्क नहीं पैना, तेरे नालों हुण फिर भी चंगे आ। चार लोग धर्मी कहिंदे ने, चार बंदे साध कहिंदे ने, चार बंदे भगती वाला कहिंदे ने, चार बंदे परोपकारी तां कहिंदे ने, संसार वाले तां माण करदे ने चंगा बंदा, आखिर खाण पीन मौजा उड़ाउण वाले बंदे दा उहदी अपनी निगाह च कोई सत्कार नहीं, कोई किसे दा की माण करेगा? भगती दे मार्ग ते चलण वाले दा फिर भी कोई आदर है, फिर भी कोई सत्कार है। और जिहड़े लोग पदार्थां च बहुत फसे हुए, बहुत रजे जापदे ने, जिस वेले पदार्थां दी अंत हो गई, अज वड्डे वड्डे मुल्कां दी की गल है, उथे पदार्थ बहुत है, विज्ञान बड़ा है, साधन बड़े ने, रुपया बड़ा है, व्यापार बड़ा है, लेकिन वह लोग उस उलझन चो तंग पै के अज कोई हिप्पी बनिया फिरदा है, कोई साध बनिया फिरदा है। कई कई गुरमुख प्यारे ऐसे भी नितरे जिन्हां नूं गुरसिखी चंगी लगी, उन्होंने गुरसिखी नूं भी धारण किया, धर्म वाले पासे मुड़ के परिवर्तित हो रहे हैं, मुड़ के मुड़ रहे हैं इस पासे,
ਉਹ ਪਾਸਾ ਵੇਖ ਕੇ ਉਹ ਪੱਥਰ ਚੱਟ ਕੇ ਬੇਸਵਾਦੀਆਂ ਦੇ ਮਾਰੇ ਬੇਰਸੀਆਂ ਦੇ ਮਾਰੇ ਉਹ ਇੱਕ ਨਵਾਂ ਰਸ ਲੈਣ ਵਾਸਤੇ ਭਗਤੀ ਦਾ ਰਸ ਲੈਣ ਵਾਸਤੇ ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ ਚ ਦੇ ਦੇਵੇ ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ ਕਿਉਂਕਿ ਉਹਨਾਂ ਵੇਖ ਲਿਆ ਉਧਰ ਕੁਝ ਵੀ ਨਾ ਲੱਭਾ ਧਨ ਦੇ ਢੇਰਾਂ ਵਿੱਚੋਂ ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ ਚ ਨੇ ਬੜਾ ਧਨ ਉਹਨਾਂ ਕੋਲ ਬੜੇ ਪਦਾਰਥ ਉਹਨਾਂ ਕੋਲ ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਕਰਨ ਵਾਲੇ ਔਖੇ ਨੇ ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ ਤੇ ਤੁਰੀਏ ਅਸੀਂ ਕਿਉਂ ਨਾ ਪਦਾਰਥ ਵਾਲੇ ਰਾਹ ਤੇ ਬੇਈਮਾਨ ਹੋ ਜਾਈਏ ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ ਉਹ ਲੋਕ ਬੜੇ ਸੁਖੀ ਨੇ ਸ਼ਾਇਦ ਅਸੀਂ ਵੀ ਕੋਈ ਸੁਖੀ ਨਾ ਹੋ ਸਕੇ ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ ਮਾਲਕ ਤੋਂ ਟੁੱਟਿਆ ਹੋਇਆ ਕੋਈ ਸੁਖੀ ਨਹੀਂ ਹੈ ਜਾਪਦੇ ਜ਼ਰੂਰ ਨੇ ਕਿ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਹੈ ਬੰਦੇ ਨੂੰ ਔਰ ਇੱਕ ਐਸੀ ਮਸਤੀ ਹੈ ਇੱਕ ਐਸੀ ਨੀਂਦਰ ਹੈ ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾਗ ਕੇ ਸੋਚਣ ਨੂੰ ਵੀ ਤਿਆਰ ਨਹੀਂ ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ ਸੁੱਤੀ ਸੁੱਤੀ ਚਾਲ ਥੀਆ ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ ਰਾਤ ਲੰਘ ਗਈ ਜੀਵਨ ਦੀ ਰਾਤ ਬਤੀਤ ਹੋ ਗਈ ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ ਰਾਤ ਬਲਕਿ ਲੰਘਣੀ ਔਖੀ ਹੋ ਗਈ ਮਹਾਰਾਜ ਬਾਣੀ ਜੀ ਕਹਿੰਦੇ ਨੇ ਰਾਤ ਨਾ ਵਿਹਾਵੀ ਸਾਖਤਾ ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ ਜ਼ਿੰਦਗੀ ਦੀ ਰਾਤ ਖਤਮ ਹੋਵੇ ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ ਗਲਤ ਰਾਹ ਤੇ ਪਏ ਹੋਏ ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ ਸੁੱਤੀ ਸੁੱਤੀ ਝਾਲ ਥੀ ਆ ਦਿਨ ਆ ਗਿਆ ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ ਝਾਲ ਆ ਕੇ ਉੱਠ ਨਾਮ ਜਪ ਨਿਸ ਬਾਸਰਾ ਰਾਤ ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ ਉਹਨਾਂ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ ਉਹਨਾਂ ਦਾ ਝਾਲ ਵੀ ਲੰਘ ਜਾਂਦਾ ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ ਸੁੱਤੀ ਸੁੱਤੀ ਝਾਲ ਥੀ ਆ ਭੁੱਲੀ ਵਾਟੜੀ ਆ ਸੀ ਉਹ ਪੁੱਠੇ ਰਾਹ ਤੇ ਪਈ ਹੋਈ ਤੈ ਸਹ ਨਾਲੋ ਮੁੱਤੀ ਅਸ ਤੈਥੋਂ ਮਾਲਕ ਤੋਂ ਲੁੱਟੀ ਗਈ ਵੱਖਰੀ ਹੋ ਗਈ ਨਖੇੜ ਦਿੱਤੀ ਗਈ ਦੁੱਖਾਂ ਕੂ ਤਰਿਆਸ ਜੀਓ ਦੁੱਖ ਪੱਲੇ ਪੈ ਗਏ ਦੁੱਖ ਝੋਲੀ ਚ ਭਰ ਗਏ ਅੰਤ ਚ ਅਰਦਾਸ ਬਖਸ਼ਿਸ਼ ਕੀਤੀ ਹੈ ਤੁਧ ਗੁਣ ਮੈਂ ਸਭ ਅਵਗੁਣਾ ਮੈਂ ਔਗਣਾਂ ਨਾਲ ਭਰ ਗਈ ਮੈਂ ਆਪਣੇ ਪੱਲੇ ਔਗਣ ਬੰਨ ਲਏ ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਵਧੀਆਂ ਕਰਨ ਵਾਲੇ ਲੋਕ ਨੇ ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ ਉਹ ਤਾਂ ਨੇਕੀ ਫੈਲਾਵੇਗਾ ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨੀ ਆਰੰਭ ਹੋਇਆ ਜੀ ਧਰਮ ਕੋਈ ਨੀ ਸ਼ੁਰੂ ਹੋਇਆ ਜੀਵਨ ਵਿੱਚ ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ ਜੇ ਬੁਰਾਈਆਂ ਵਾਲੇ ਪਾਸੇ ਕਾਮ ਵਾਲੇ ਪਾਸੇ ਚਿੱਤ ਜਾਂਦਾ ਹੈ ਗਲਤ ਖਾਣ ਗਲਤ ਪੀਣ ਗਲਤ ਖੇਡਣ ਗਲਤ ਬੋਲਣ ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ ਹੈ ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ ਦਾਖਲ ਨਹੀਂ ਹੋ ਸਕਿਆ ਤੇ ਆਪਾਂ ਯਤਨ ਕਰਨਾ ਹੈ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ ਉਸ ਦਿਨ ਬੁਰਾਈਆਂ ਆਪਣੇ ਆਪ ਨੱਠਦੀਆਂ ਚਲੀਆਂ ਜਾਣਗੀਆਂ ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ ਉਹ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰਵਾ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ ਪਸ਼ੂਆਂ ਨੂੰ ਭਾਜਣਾ ਪੈ ਜਾਂਦੀ ਹੈ ਸਿਰਫ ਗਰਜ ਸੁਣ ਕੇ ਉਹਦੀ ਆਵਾਜ਼ ਸੁਣ ਕੇ ਭਾਜਣਾ ਪੈ ਜਾਂਦੀ ਹੈ ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸ ਵੇਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ ਉਸ ਵੇਲੇ ਬੁਰਾਈਆਂ ਨੂੰ ਭੱਜਦਿਆਂ ਥਾਂ ਨਹੀਂ ਲੱਭਦੀ
नेकी जिस वेले अपनी गर्जना दे नाल हिरदे दे अंदर जागृत ल्यांदी है ते हिरदे विचों बुराइयां अपने आप निकलदियां जांदियां। समझ लैना उस दिन जीवन च धर्म शुरू होए। साहब कहिंदे ने जिस दिन औगणा ते निगाह पै जाएगी, कुछ अज ते निगाह पै जाएगी, कुछ अज नूं जीवन चों कढ़न दे राह भी आ जाणगे, सुचज नूं जीवन च धारण करन दा तरीका भी निकल आवेगा। ते ओह तरीका की है? सुचजे लोकां नाल सांझ पाउणी। ओह लोक जिन्हां ने प्रभु मार्ग ते धर्म दे मार्ग ते चार कदम तुर के ये आनंद माणे है, उन्हां नाल सांझ पा के मनुख एक दूजे कोलों प्रेरणा लैंदा होया हमेशा संगत दा रंग चढ़दा। कुसंगत दा रंग भी चढ़दा, संगत दा रंग भी चढ़दा। भले लोकां नाल मिलके जिसले प्रभु दे मार्ग ते बंदा तुरेगा, कुछ आप तुरेगा, कुछ अगले तोर लैण, कुछ अपना जतन होवेगा, कुछ अगलिया की सहायता होगी, उन्हां नूं सुहागणा किया महाराज ने। जिन्हां ने प्रभु का प्यार प्राप्त किया उन्हां नूं महाराज ने सुहागणा किया। जिन्हां दे कोल प्रभु नूं रिझाउण जोगा चज कोई नहीं, उन्हां दा नक्शा खिंच के महाराज कहिंदे ने, तैं सहनालो मुतीस दुखां कू तरियास जियो तुद गुण मैं सब अवगुणा।

ਜਿਨ੍ਹਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈ, ਸੇ ਅੰਬੀ ਛਾਵੜੀ ਹੈ ਜੀ, ਉਹ ਤੇਰੇ ਵਰਗੀਆਂ ਹੀ ਹੋ ਗਈਆਂ, ਤੇਰੇ ਵਿੱਚ ਸਮਾ ਗਈਆਂ, ਤੇਰਾ ਰੂਪ ਹੋ ਗਈਆਂ। ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਸਿੱਖ ਆਇਆ ਸੀ, ਵੈਰਾਗ ਵਿੱਚ ਆ ਗਿਆ, ਜਾਣ ਲੱਗਾ ਮਹਾਰਾਜ ਦੇ ਦਰ ਤੇ ਮੱਥਾ ਟੇਕ ਕੇ ਤੇ ਵੈਰਾਗ ਵਿੱਚ ਆ ਗਿਆ। ਸਾਹਿਬ ਕਹਿਣਗੇ ਕਿਉਂ ਗੁਰਮੁਖਾ, ਵੈਰਾਗ ਵਿੱਚ ਆ ਗਏ, ਇੱਥੋਂ ਗੁਰੂ ਨਾਨਕ ਦੇ ਦਰ ਤੋਂ ਤਾਂ ਸਾਰੇ ਪ੍ਰਸੰਨਚਿਤ ਜਾਂਦੇ ਨੇ, ਤੈਨੂੰ ਕੀ ਤਕਲੀਫ, ਤੇਰੇ ਮਨ ਦੀ ਕੋਈ ਵੇਦਨ ਹੈ ਤੇ ਦੱਸ। ਕਹਿਣ ਲੱਗਾ ਮਹਾਰਾਜ ਵੇਦਨ ਤਾਂ ਕੋਈ ਨਹੀਂ, ਹੁਣ ਤਾਂ ਇੱਕ ਬੋਝ ਜਾਪਦਾ। ਕਹਿਣ ਲੱਗੇ ਕੀ ਬੋਝ ਹੈ? ਕਹਿਣ ਲੱਗਾ ਮਹਾਰਾਜ ਪਿੱਛੇ ਮੈਂ ਤੁਹਾਡੇ ਪਾਸ ਆਇਆ ਸਾਂ, ਮੇਰੇ ਘਰ ਰੋਟੀ ਨਹੀਂ ਸੀ, ਅੰਨ ਧਨ ਦੀ ਕਮੀ ਸੀ, ਤੁਹਾਡੇ ਚਰਨਾਂ ਚ ਚਾਰ ਦਿਨ ਬਿਤਾਏ, ਤੁਸੀਂ ਆਸ਼ੀਸ਼ ਬਖਸ਼ਿਸ਼ ਕੀਤੀ, ਘਰ ਵਿੱਚ ਅੰਨ ਧਨ ਦੀ ਕੋਈ ਕਮੀ ਨਾ ਰਹੀ, ਪਰ ਸਦਾ ਮੈਨੂੰ ਇਹ ਖਿਆਲ ਬਣਿਆ ਰਿਹਾ ਕਿ ਗੁਰੂ ਕੀ ਬਖਸ਼ਿਸ਼ ਨਾਲ ਇਹ ਅੰਨ ਧਨ ਆਇਆ, ਮੇਰੀ ਚੀਜ਼ ਨਹੀਂ ਗੁਰੂ ਕੀ ਵਸਤੂ ਹੈ। ਤੇ ਫਿਰ ਜਿਹੜਾ ਬੂਹੇ ਤੇ ਆਇਆ, ਮੈਂ ਨਾ ਧਨ ਤੋਂ ਖਾਲੀ ਜਾਣ ਦਿੱਤਾ, ਨਾ ਅੰਨ ਤੋਂ ਖਾਲੀ ਜਾਣ ਦਿੱਤਾ, ਜਿਹੜਾ ਸਵਾਲੀ, ਜਿਹੜਾ ਤੰਗ, ਜਿਹੜਾ ਭੁੱਖਾ ਨੰਗਾ ਨਜ਼ਰ ਆਇਆ, ਤੁਹਾਡੀ ਬਖਸ਼ੀ ਦਾਤ ਵਿੱਚੋਂ ਮੈਂ ਦੋਹੀਂ ਹੱਥੀ ਵੰਡਦਾ ਰਿਹਾ ਤੁਹਾਡੀ ਦਾਤ ਜਾਣ ਕੇ। ਤੇ ਮਹਾਰਾਜ ਅਜੀਬ ਗੱਲ ਇਹ ਹੈ ਕਿ ਉਹ ਸਾਰਾ ਕੁਝ ਵਧਦਾ ਹੀ ਰਿਹਾ, ਜਿਵੇਂ ਜਿਵੇਂ ਮੈਂ ਵੰਡਦਾ ਰਿਹਾ ਤਿਵੇਂ ਤਿਵੇਂ ਵਧਦਾ ਰਿਹਾ, ਵਸਤਰ ਧਨ ਅੰਨ ਸਾਰਾ ਕੁਝ ਮੈਂ ਵੰਡਦਾ ਰਿਹਾ ਤੇ ਮੇਰਾ ਵਧਦਾ ਰਿਹਾ। ਫਿਰ ਇੱਕ ਵਾਰੀ ਮੈਂ ਆਇਆ ਆਪ ਦੇ ਦਰ ਤੇ, ਮੈਂ ਵੇਖਿਆ ਮੇਰਾ ਮਾਣ ਕੋਈ ਨਹੀਂ ਸਮਾਜ ਵਿੱਚ, ਮੇਰੀ ਇੱਜ਼ਤ ਕੋਈ ਨਹੀਂ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਮੇਰੇ ਮਨ ਦੀ ਵੇਦਨ ਤੁਸੀਂ ਜਾਣੀ, ਮੈਨੂੰ ਸੁਚੱਜ ਬਖਸ਼ਿਆ ਤੁਸੀਂ, ਮੈਨੂੰ ਕੁਝ ਪਿਆਰੇ ਪਿਆਰੇ ਉਪਦੇਸ਼ ਦਿੱਤੇ, ਮੈਂ ਬੁਰਾਈਆਂ ਛੱਡੀਆਂ, ਨੇਕੀ ਦੇ ਰਾਹ ਤੇ ਚੱਲਿਆ, ਮੈਨੂੰ ਲੋਕਾਂ ਨੇ ਵਾਹ ਵਾਹ ਆਖਿਆ, ਮੇਰਾ ਸਤਿਕਾਰ ਲੋਕਾਂ ਨੇ ਕੀਤਾ। ਪਰ ਜਿਸ ਵੇਲੇ ਮਹਾਰਾਜ ਐਤਕੀ ਮੈਂ ਤੁਹਾਡੇ ਚਰਨਾਂ ਤੇ ਆਇਆ, ਮੈਂ ਉਦੋਂ ਵੀ ਮਹਿਸੂਸ ਕਰਦਾ ਸਾਂ ਕੋਈ ਖਲਾ, ਕੋਈ ਕਮੀ ਹੈ ਜੀਵਨ ਵਿੱਚ, ਵਡਿਆਈਆਂ ਵੀ ਮਿਲ ਗਈਆਂ, ਪਦਾਰਥ ਵੀ ਮਿਲ ਗਏ। ਐਤਕੀ ਆਇਆ ਮੈਂ ਤੁਹਾਡੇ ਚਰਨਾਂ ਵਿੱਚ ਬੈਠੇ ਗੁਰਸਿੱਖਾਂ ਦੇ ਨੇਤਰਾਂ ਚ ਮਸਤੀਆਂ ਵੇਖੀ, ਮੈਂ ਜਣੇ ਜਣੇ ਨੂੰ ਪੁੱਛਿਆ ਇਹ ਮਸਤੀਆਂ, ਇਹ ਲੋਰ, ਇਹ ਆਨੰਦ ਤੁਹਾਨੂੰ ਕਿਵੇਂ ਲੱਭੇ? ਉਹਨਾਂ ਕਿਹਾ ਅੰਮ੍ਰਿਤ ਛੱਕ ਕੇ, ਬਾਣੀ ਦੇ ਲੜ ਲੱਗ ਕੇ, ਗੁਰੂ ਕੀ ਰਹਿਤ ਨੂੰ ਧਾਰਨ ਕਰਕੇ ਚੜ੍ਹਦੀਆਂ ਕਲਾ ਸਾਨੂੰ ਪ੍ਰਾਪਤ ਹੋਈਆਂ। ਪਾਤਸ਼ਾਹ ਮੈਂ ਤੁਹਾਡੇ ਪੰਜਾਂ ਪਿਆਰਿਆਂ ਕੋਲੋਂ, ਤੁਹਾਡੇ ਬਖਸ਼ੀਆਂ ਕੋਲੋਂ ਮੈਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਸਾਹਿਬ ਕਹਿਣ ਲੱਗੇ ਫਿਰ ਇਹਦੇ ਚ ਖੁਸ਼ੀ ਦੀ ਗੱਲ ਹੈ ਕਿ ਵਿਰਾਗ ਦੀ ਗੱਲ ਹੈ? ਫਿਰ ਤੇਰੇ ਨੇਤਰਾਂ ਚ ਪਾਣੀ ਕਿਉਂ? ਕਹਿਣ ਲੱਗਾ ਮਹਾਰਾਜ ਇਹ ਨੇਤਰਾਂ ਦਾ ਜਲ ਇਸ ਕਰਕੇ ਹੈ ਕਿ ਜਦੋਂ ਅੰਨ ਮਿਲਿਆ ਮੈਂ ਅੰਨ ਵੰਡਿਆ, ਮੈਨੂੰ ਧਨ ਮਿਲਿਆ ਮੈਂ ਧਨ ਵੰਡਿਆ, ਮੈਨੂੰ ਵਸਤਰ ਮਿਲੇ ਮੈਂ ਵਸਤਰ ਵੰਡੇ, ਮੈਨੂੰ ਵਡਿਆਈਆਂ ਮਿਲੀਆਂ ਮੈਂ ਲੋਕਾਂ ਚ ਮਾਣ ਪਾਇਆ ਮੈਂ ਲੋਕਾਂ ਦਾ ਮਾਣ ਕੀਤਾ। ਮੈਂ ਸੋਚਣਾ ਇਹ ਆਨੰਦ ਦਾ ਕੀ ਬਣੇਗਾ ਜਿਹੜਾ ਤੁਹਾਡੇ ਦਰ ਤੋਂ ਮੈਂ ਹੁਣ ਲੈ ਚੱਲਿਆ, ਜੋ ਧਰਮ ਮੈਂ ਤੁਹਾਡੇ ਮਾਰਗ ਤੋਂ ਤੁਹਾਡੇ ਦਰ ਤੋਂ ਹੁਣ ਲੈ ਕੇ ਚੱਲਿਆ, ਜੋ ਮਸਤੀ ਤੇ ਆਨੰਦ ਮੈਨੂੰ ਅੱਜ ਆਇਆ, ਇਹਦਾ ਕਰਜ਼ਾ ਮੈਂ ਕਿਵੇਂ ਲਾਵਾਂਗਾ? ਕਰਜ਼ਾ ਤਾਂ ਮੈਂ ਅਗਲਾ ਵੀ ਨਹੀਂ ਲਾ ਸਕਦਾ, ਪਰ ਅਗਲਾ ਤਾਂ ਸਾਰਾ ਕੁਝ ਮੈਂ ਵੰਡਿਆ ਸੀ, ਇਹ ਦਾਤ ਜੋ ਤੁਹਾਡੇ ਦਰ ਤੋਂ ਅੱਜ ਲੈ ਕੇ ਚੱਲਿਆ, ਇਹਦਾ ਕਰਜ਼ਾ ਮੈਂ ਕਿਹੜੇ ਜਨਮ ਲਾਵਾਂਗਾ? ਧੰਨ ਗੁਰੂ ਕਲਗੀਧਰ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਗੁਰਮੁਖਾ ਜੋ ਕੁਝ ਅੱਗੇ ਮਿਲਿਆ ਸੀ ਤੂੰ ਅੱਗੇ ਵੰਡਦਾ ਰਹੇ, ਜੋ ਕੁਝ ਹੁਣ ਮਿਲਿਆ ਇਹ ਵੀ ਵੰਡੀ ਚੱਲ, ਜੋ ਹੁਣ ਮਿਲਿਆ ਇਸ ਆਨੰਦ ਨੂੰ ਵੀ ਕੱਲਾ ਨਾ ਮਾਣੀ, ਇਹ ਵੀ ਵੰਡ। ਥਾਂ ਪਰ ਥਾਂ ਭੁੱਖ ਦੇ ਮਾਰੇ ਲੋਕ, ਦੁੱਖ ਦੇ ਮਾਰੇ ਲੋਕ ਤੈਨੂੰ ਮਿਲਣਗੇ, ਉਹਨਾਂ ਨੂੰ ਧਰਮ ਦੇ ਮਾਰਗ ਤੇ ਧੂ ਕੇ ਲਾਉਣਾ ਤੇਰਾ ਅੱਜ ਤੋਂ ਕੰਮ ਹੋਵੇਗਾ। ਜਿਹੜਾ ਆਨੰਦ ਤੇਰੇ ਹਿਰਦੇ ਚ ਆਇਆ ਇਹ ਆਨੰਦ ਦੂਜਿਆਂ ਚ ਵੰਡਿਆ ਜਾ ਸਕਦਾ, ਦੂਜਿਆਂ ਨਾਲ ਸਾਂਝਾ ਕੀਤਾ ਜਾ ਸਕਦਾ। ਉਹ ਜਿਹੜਾ ਆਨੰਦ ਆਪ ਲੈਂਦਾ ਹੈ, ਦੂਜਿਆਂ ਨੂੰ ਆਨੰਦ ਵੰਡਦਾ ਹੈ, ਉਹ ਗੁਣਵੰਤਾ, ਉਹ ਗੁਣਵੰਤੀ ਸੁਚੱਜੀ ਵਰਗਾ ਆਨੰਦ ਦਾ ਭਰਿਆ ਬੰਦਾ, ਸੇ ਅੰਬੀ ਛਾਵੜੀਏ ਜੀ, ਉਹਨਾਂ ਕੋਲੋਂ ਗੁਣ ਲੈਣੇ ਜਾਂ ਜੇ ਪੱਲੇ ਹੋਣ ਤਾਂ ਦੂਜਿਆਂ ਨੂੰ ਗੁਣ ਵੰਡਣੇ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਨੂੰ ਮਾਰਗ ਦਾ ਸੰਕੇਤ ਦੇਣਾ ਤੇ ਸੁਹਾਗਣ ਕੋਲੋਂ ਮਾਰਗ ਦਾ ਸੰਕੇਤ ਲੈਣਾ, ਇਹ ਪਰਸਪਰ ਸਾਂਝ ਹੈ। ਸਾਹਿਬ ਕਿਰਪਾ ਕਰ ਸਾਨੂੰ।

ਸਤਿਕਾਰਯੋਗ ਸਤ ਸੰਗਤ ਜੀ, ਕਲਿਆਣ ਤੇ ਬੇਸਤ ਤੇ ਸ਼ਬਦ ਮੇਰੇ ਨਾਲ ਕੀ ਸੋਭਾ ਆਪ ਜੀ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਜੀ ਅੰਦਰ ਸ਼ਬਦ ਗਾਇਨ ਕੀਤਾ ਹੈ, ਮੈਂ ਧੰਨਵਾਦੀ ਹਾਂ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

ਮਾਇਆ। ਕਿਸੇ ਕੋਲ ਮਾਇਆ ਆ ਜੇ ਤੇ ਸੰਭਾਲ ਵੀ ਹਰ ਕੋਈ ਸਕਦਾ, ਹਰ ਕੋਈ ਮਾਇਆ ਨੂੰ ਸੰਭਾਲ ਨਹੀਂ ਸਕਦਾ। ਬਾਬਾ ਜੀ ਉਚਾਰਨ ਕਰਦੇ ਨੇ ਜਿਹਦੇ ਕੋਲ ਜ਼ਿਆਦਾ ਮਾਇਆ ਆ ਜਾਏ, ਪਰ ਮਾਇਆ ਦੇ ਨਾਲ ਨਾਲ ਉਹਦੇ ਮਨ ਦੇ ਵਿੱਚ ਗਰੀਬੀ ਵੀ ਹੋ ਜਾਏ ਤੇ ਬਹੁਤ ਵਧੀਆ ਗੱਲ। ਪਰ ਬਹੁਤ ਮੁਸ਼ਕਿਲ ਐਸੇ ਇਨਸਾਨ ਮਿਲਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਮਾਇਆ ਦੇ ਨਾਲ ਗਰੀਬੀ ਨਾਮ ਅੰਮ੍ਰਿਤ ਵੇਲੇ ਦਾ ਜਾਗਣਾ ਹੋਵੇ। ਪਰ ਕਈ ਤਾਂ ਇਨਸਾਨ ਮਾਇਆ ਦੇ ਵਿੱਚ ਐਸਾ ਗਫਲਤ ਹੋ ਜਾਂਦੇ ਨੇ ਕਿ ਰੱਬ ਤੋਂ ਵੀ ਬੇਮੁਖ ਹੋ ਜਾਂਦੇ, ਨਾਸਤਿਕ ਬਣ ਜਾਂਦੇ ਨੇ। ਹਜ਼ੂਰ ਉਚਾਰਨ ਕਰਦੇ ਨੇ।

ਵਿਹੋ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚ। ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ, ਪਰ ਆਖਿਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ, ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ, ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ ਹੈ। ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ, ਵਿੱਚ ਛੋਟਾ ਜਿਹਾ ਭਾਂਡਾ ਮੂਧਾ ਮਾਰ, ਖਾਲੀ ਭਾਂਡਾ ਮੂਧਾ ਮਾਰ, ਭਰਦਾ ਨਹੀਂ।

ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ। ਇਹਨਾਂ ਦੀ ਸ਼ਰੀਕੇ ਚੋਂ ਜਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ। ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ, ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੇ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿੱਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ ਇਸ ਘਰ ਵਿੱਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਈ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਦੇ ਸਨ ਕਈਆਂ ਦੀ ਕੰਗਾਲੀ ਕੱਟ ਛੱਡੀ, ਔਰ ਮੋਦੀ ਖਾਨੇ ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ ਤੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖਿਆ ਸਾਰਿਆਂ ਨੂੰ ਪਤਾ ਹੀ ਏ, ਇੱਕ ਗੱਲ ਹੋਰ ਵੀ ਸੁਣੀ ਏ, ਸੁਣਿਆ ਏ ਜੇ ਕੋੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਝ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਂਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਏ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਦੇਖੇ ਸੁਣੇ ਤੁਸਾਂ ਆਸਾਂ, ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਨ੍ਹਾਂ ਦਾ ਬੂਟਾ ਨਹੀਂ ਲੱਗਦਾ, ਜਿਨ੍ਹਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ, ਚਲਕਾਰੀਆਂ ਨਾਲ ਖੁਸ਼ੀਆਂ ਨਾਲ ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਦਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ ਸੀ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਨਹੀਂ ਪਤਾ ਮੇਰੀ ਭੈਣ ਦੀ ਗੋਦ ਖਾਲੀ ਹੈ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ ਸ਼੍ਰੀ ਚੰਦ ਦੌੜੇ ਆਇਆ, ਬਾਬਾ ਸ਼੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ, ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ ਮੇਰਾ ਵੀਰ, ਕਹਿਣ ਲੱਗਾ ਬੇਬੇ ਆ ਜਿਹੜਾ ਪਹਿਲਾ ਪੁੱਤਰ ਹੈ ਨਾ ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਭੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੇਰੇ ਤੋਂ ਪੂਰਾ ਲੈ, ਪੁੱਤਰਾਂ ਨਾਲੋਂ ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਹੋਣਾ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ਼੍ਰੀ ਚੰਦ ਤੂੰ ਕਿਵੇਂ ਕਹਿਤਾ ਮੇਰੀ ਗੋਦ ਖਾਲੀ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ। ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਭੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ, ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼ ਦੇ, ਇਸ ਭੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਦੀ ਹਾਂ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਹੈ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਖੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦਾ, ਮਤ ਕਿਤੇ ਸੰਸਾਰੀ ਬਿਰਤੀਆਂ ਚ ਫਸ ਕੇ ਜਿਹੜਾ ਰਸ ਦੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾਵੇ। ਜਿਹਨਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ, ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ, ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ, ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ, ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ, ਹਾਲਾਂਕਿ ਅਰਦਾਸ ਰੋਜ਼ ਕਰਨੇ ਆ ਉਹਦੇ ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਤਾਂ
ਤੁਹਾਡੀ ਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹ ਤੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮੰਨੀ ਅਰਦਾਸ। ਜੋ ਗੁਰਮਤ ਦੀ ਅਰਦਾਸ ਆ ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਤੁਰਾਈ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇਦੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ ਚ ਰਸ ਆ ਜਾਣਾ, ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ। ਪਾਛੇ ਬੌਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾ ਨਾ ਡਿੱਗ ਪਵੇ, ਕਿਤੇ ਪਰਤ ਨਾ ਜਾਵੀ ਪਿਛਾ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਕੁਠਾਰ ਮੋਹੇ ਹੈ ਚੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਇੱਕ ਸਾਖੀ ਦਾ ਜ਼ਿਕਰ ਛੋਟਾ ਜਿਹਾ। ਪਰਸ਼ੁਰਾਮ ਸੁਣਿਆ ਵੀ ਮੇਰਾ ਧਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇ, ਮੈਂ ਛੱਤਰੀ ਸਾਰੇ ਮਾਰ ਦੇਣੇ। ਕੁਹਾੜਾ ਚੁੱਕ ਲਿਆ, ਘਬਰਾਹਟ ਪੈਦਾ ਹੋ ਗਈ ਛੱਤਰੀਆਂ ਵਿੱਚ। ਕੋਈ ਆਇਆ ਰਾਮ ਜੀ ਕੋਲ, ਕਹਿਣ ਲੱਗਾ ਭਗਵਾਨ ਬਚਾਓ, ਸਾਰੇ ਛੱਤਰੀ ਮਾਰ ਦੇਣੇ ਨੇ ਉਸ ਬ੍ਰਾਹਮਣ ਨੇ। ਉਹਨੇ ਕੁਹਾੜਾ ਚੁੱਕ ਲਿਆ, ਸ਼ਕਤੀਸ਼ਾਲੀ ਬੰਦਾ ਹੈ, ਜਿਹਦਾ ਧਨਖ ਸੰਸਾਰ ਦੇ ਬਹਾਦਰਾਂ ਕੋਲੋਂ ਚੁੱਕਿਆ ਨਹੀਂ ਜਾਂਦਾ ਸੀ, ਤੁਸਾਂ ਫੜ ਕੇ ਤੋੜ ਦਿੱਤਾ, ਹੁਣ ਉਹ ਔਖਾ ਹੋ ਗਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇਣਾ। ਰਾਮ ਕਹਿਣ ਲੱਗੇ ਕੁਝ ਨਹੀਂ ਹੁੰਦਾ, ਇਹ ਚਲੇ ਗਏ ਪਰਸ਼ੁਰਾਮ ਦੇ ਸਾਹਮਣੇ ਚਲੇ ਗਏ। ਪਰਸ਼ੁਰਾਮ ਨੇ ਕੁਹਾੜਾ ਚੁੱਕਿਆ, ਇਹਨੇ ਚਰਨ ਫੜ ਲਏ, ਰਾਮ ਜੀ ਨੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ ਬ੍ਰਾਹਮਣ ਦੇਵਤਾ ਇੰਨੀ ਕਰੋਪੀ ਭੁੱਲ ਹੋ ਗਈ ਹੈ, ਬੱਚਿਆਂ ਕੋਲੋਂ ਨਹੀਂ ਹੋ ਜਾਂਦੀ, ਬੱਚੇ ਨਹੀਂ ਚੀਜ਼ਾਂ ਤੋੜ ਦਿੰਦੇ, ਤੁਹਾਡੇ ਬੱਚਿਆਂ ਕੋਲੋਂ, ਤੁਹਾਡੇ ਨਿਮਾਣੇ ਸੇਵਕਾਂ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ, ਤੁਹਾਡੀ ਵਸਤੂ ਤੋੜ ਬੈਠੀ, ਤੁਹਾਡਾ ਉਹ ਗਾਡੀ ਧਨਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ, ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ। ਇਹ ਨਿਮਰਤਾ ਦੇ ਬਚਨ, ਰਾਮ ਦੀ ਬੋਲੀ, ਨਿਮਰਤਾ ਦੇ ਬਚਨ। ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ, ਕੁਹਾੜਾ ਧਰਤੀ ਤੇ ਆ ਲੱਗਾ, ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਕੁਹਾੜਾ ਦੇ ਹੱਥੋਂ ਫੜ ਲਿਆ। ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਦੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ। ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ, ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ, ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ, ਅੰਮ੍ਰਿਤ ਵਾਸਤੇ ਥਾਂ ਬਣਾ ਲਈ। ਬੱਜਰ ਕੁਠਾਰ ਉਹ ਖਤਰਨਾਕ ਕੁਹਾੜਾ, ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ, ਮੋਹੇ ਹੈ ਚੀਨਾ ਮੈਂ ਖੋਲਿਆ, ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ ਪਿਆਰ ਨਾਲ। ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ ਰਸ ਲੈਣ ਵਾਸਤੇ, ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ। ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ, ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ। ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ ਬੇਰਸੀ ਪੈਦਾ ਕਰ ਪੈਂਦਾ, ਰੱਬ ਤੋਂ ਟੁੱਟ ਜਾਂਦਾ, ਸੱਤ ਰਸ ਤੋਂ ਟੁੱਟ ਜਾਂਦਾ। ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ। ਸੰਸਾਰ ਦੀਆਂ ਬੇਰਸੀਆਂ ਤੋਂ, ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ, ਇਹ ਮਾਇਆ ਦਾ ਵੱਡਾ ਕੰਮ ਹੈ। ਸਿੱਟਾ ਇਹਦੇ ਚੱਕਰ ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ, ਤੇ ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ, ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵਧ ਰਿਹਾ। ਇਤ ਕਰ ਭਗਤ ਕਰੇ ਜੋ ਜਨ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ, ਦਿਨ ਭਉ ਸਗਲ ਚੁਕਾਈਏ, ਉਹਨਾਂ ਨੂੰ ਵਿਕਾਰਾਂ ਦਾ ਡਰ ਨਹੀਂ ਰਹਿੰਦਾ, ਪਿਛੇ ਦਾ ਵਿਹੋ ਦਾ ਡਰ ਨਹੀਂ ਰਹਿੰਦਾ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਬਾਹਰ ਕੀ ਭਟਕਣਾ, ਬਾਹਰ ਰਸ ਨਹੀਂ ਹਨ, ਰਸ ਤੇਰੇ ਅੰਦਰ ਹੈ, ਬਾਹਰ ਕਿਆ ਭਰਮੋ। ਇਹ ਸੰਜਮ ਹਰ ਪਾਈਏ, ਰੱਬ ਨੂੰ ਮਿਲਣਾ ਹੀ, ਉਹਦੇ ਰਸ ਨੂੰ ਪ੍ਰਾਪਤ ਕਰਨਾ ਹੀ। ਕਿਵੇਂ ਕਰਨਾ ਸਾਧ ਸੰਗਤ, ਕਈ ਵਾਰੀ ਐਸਾ ਵੀ ਹੋਇਆ ਧਰਮ ਦੇ ਮਾਰਗ ਤੇ ਚੱਲੇ ਹਾਂ,

ਗੱਲ ਕਹਿੰਦੇ ਨੇ ਕੋਈ ਸਾਧੂ ਆਇਆ, ਇਮਾਰਤ ਬਣ ਰਹੀ ਸੀ, ਇੱਕ ਬੰਦਾ ਪੱਥਰ ਤੋੜ ਰਿਹਾ, ਕਹਿਣ ਲੱਗਾ ਕੀ ਕਰਨਾ ਹੈ? ਉਹ ਕਹਿੰਦਾ ਤੈਨੂੰ ਦਿਸਦਾ ਨੀ ਅੰਨਾ ਹੈ, ਪੱਥਰ ਪਿਆ। ਸਾਧੂ ਮੁਸਕਰਾ ਕੇ ਅੱਗੇ ਲੰਘ ਗਿਆ, ਦੂਜੇ ਕੋਲ ਚਲਾ ਗਿਆ, ਕਹਿੰਦਾ ਕੀ ਪਿਆ ਕਰਨਾ? ਉਹ ਵੀ ਪੱਥਰ ਤੋੜ ਰਿਹਾ, ਕਹਿੰਦਾ ਕੀ ਪਿਆ ਕਰਨਾ? ਕਹਿੰਦਾ ਸੰਤ ਜੀ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਦਾ ਪੁਆੜਾ ਪਿਆ ਕਰਨਾ, ਕਮਾਈ ਦਾ ਸਾਧਨ ਪਿਆ ਕਰਨਾ। ਹੱਸ ਕੇ ਅੱਗੇ ਲੰਘ ਗਿਆ, ਤੀਜੇ ਕੋਲ ਚਲੇ, ਕਹਿਣ ਲੱਗਾ ਪਿਆਰੇ ਕੀ ਪਿਆ ਕਰਨਾ? ਕਹਿਣ ਲੱਗਾ ਮਾਂ ਪੁੱਛੋ ਆਓ ਜੀ ਆਇਆਂ ਨੂੰ, ਇਹ ਮਹਾਰਾਜ ਭਗਵਾਨ ਦਾ ਘਰ ਬਣਾ ਰਹੇ ਹਾਂ, ਮੰਦਰ ਬਣਾ ਰਹੇ ਹਾਂ, ਰੱਬ ਦਾ ਘਰ ਬਣ ਰਿਹਾ, ਵੇਖੋ ਇੱਥੇ ਲੋਕੀ ਪੂਜਾ ਕਰਨਗੇ, ਇੱਥੇ ਰੱਬ ਦੀ ਗੱਲ ਕਰਨਗੇ। ਉਹ ਚਾਅ ਨਾਲ ਭਰਿਆ, ਹੱਸ ਪਿਆ ਸਾਧੂ, ਕਹਿਣ ਲੱਗਾ ਹੱਸਿਆ ਕਿਉਂ? ਕਹਿਣ ਲੱਗਾ ਬੰਦੇ ਤਿੰਨ ਨੇ ਤਿੰਨੇ ਹੀ ਪੱਥਰ ਤੋੜ ਰਹੇ, ਪਰ ਗੱਲ ਤਿੰਨਾਂ ਦੀ ਵੱਖਰੀ ਵੱਖਰੀ। ਇੱਕ ਕਹਿੰਦਾ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਭਰਨ ਵਾਸਤੇ ਝੰਝਟ ਪਿਆ ਕਰਨਾ, ਧੰਦਾ ਪਿਆ ਕਰਨਾ। ਇੱਕ ਕਹਿੰਦਾ ਹੈ ਤੈਨੂੰ ਦਿਸਦਾ ਨੀ ਅੰਨਾ ਹੈ, ਪੱਥਰ ਤੋੜ ਰਹੇ, ਉਹਨੂੰ ਸਿਰਫ ਪੱਥਰ ਤੋੜਨੇ ਦਿਸਦੇ ਨੇ, ਉਹਨੂੰ ਢਿੱਡ ਭਰਨਾ ਦਿਸਦਾ ਹੈ, ਪਰ ਮੈਂ ਵਾਰਨੇ ਜਾਵਾਂ ਤੇਰੇ ਤੋਂ, ਤੋੜ ਤਾਂ ਤੂੰ ਵੀ ਪੱਥਰ ਲੈ ਰਿਹਾ, ਪਰ ਤੂੰ ਸ਼ਰਧਾ ਤੇ ਪਿਆਰ ਚ ਭਿਜਿਆ, ਤੂੰ ਇਹਦੇ ਵਿੱਚ ਰਸ ਲੈ ਰਹੇ, ਇਹਦੇ ਵਿੱਚ ਸਵਾਦ ਲੈ ਰਹੇ। ਮੈਂ ਬਹੁਤ ਬੰਦੇ ਐਸੇ ਵੇਖੇ ਨੇ, ਉਹਨਾਂ ਨੂੰ ਪਾਠ ਵੀ ਬੋਝ ਜਾਪਦਾ, ਉਹਨਾਂ ਨੂੰ ਬਾਣੀ ਤੇ ਕੀਰਤਨ ਵੀ ਬੋਝ ਜਾਪਦਾ, ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਕੀਰਤਨ ਵਿੱਚੋਂ ਵੀ ਰਸ ਲੈ ਜਾਂਦੇ ਨੇ, ਕਿਉਂਕਿ ਉੱਥੇ ਵੀ ਰੱਬ ਨਾਲ ਦੱਸੇ ਰਹਿੰਦੇ, ਉਹ ਆਪਣੇ ਕਾਰ ਵਿਹਾਰ ਚ ਲੱਗੇ ਵੀ ਸਵਾਦ ਲੈ ਜਾਂਦੇ ਨੇ, ਰਸ ਲੈਣ ਦੀ ਬਿਰਤੀ।

ਨਾਮ ਦਾ ਨੂਰ ਚੜਿਆ ਹੁੰਦਾ, ਨਾਮ ਦੀ ਲਾਲੀ ਹੁੰਦੀ ਹੈ ਉਹਨਾਂ ਦੇ ਮਸਤ। ਤੇ ਫਿਰ ਜੀ ਕਰਦਾ ਹੈ ਕਿ ਹੋਰ ਜਪਾਂ, ਜਪ ਜਪ ਕੇ ਸਮਾਂ ਬਿਤਾਵਾਂ। ਇਸ ਲਈ ਇਹ ਅਰਦਾਸ ਕਰਦੇ ਹਨ।

ਉਹਨਾਂ ਦਾ ਜੀਵਨ ਫਿਰ ਐਸਾ ਹੋ ਜਾਂਦਾ, ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਜੇ ਵਿਸਰ ਜਾਵੇਂ ਤਾਂ ਮੇਰੀ ਮੌਤ ਹੁੰਦੀ ਹੈ, ਤੇ ਨਿਰੰਕਾਰ ਕਦੇ ਨਾ ਵਿਸਰੇ। ਜੋ ਅੰਮ੍ਰਿਤ ਵੇਲੇ ਜਾਗ ਕੇ ਸ਼ਿਧਾਨ ਕਰਕੇ ਨਿਤਨੇਮ ਕਰਨ ਵਾਲੇ ਹਨ, ਉਹਨਾਂ ਨੂੰ ਪਤਾ ਹੈ ਕਿ ਜਿਸ ਦਿਨ ਨਿਤਨੇਮ ਨਾ ਹੋਵੇ ਉਹਨਾਂ ਦਾ ਦਿਨ ਕਿਵੇਂ ਲੰਘਦਾ। ਜਿਹੜੇ ਸਤਸੰਗਤ ਵਿੱਚ ਜਾ ਕੇ ਕੀਰਤਨ ਦਾ ਰਸ ਮਾਣਨ ਵਾਲੇ, ਕੀਰਤਨ ਦਾ ਭੋਜਨ ਛਕਣ ਵਾਲੇ ਹਨ, ਇੱਕ ਦਿਨ ਨਾ ਮਿਲੇ ਕਿਵੇਂ ਵਿਆਕੁਲ ਹੁੰਦੇ ਹਨ। ਜਲ ਬਿਹੂਨ ਮੀਨ ਕਤ ਜੀਵਨ, ਦੁੱਧ ਬਿਨਾਂ ਰਹਿਣ ਕਤ ਬਾਰੋ। ਜਿਸ ਤਰ੍ਹਾਂ ਜਲ ਤੋਂ ਬਿਨਾਂ ਮੱਛਲੀ ਦਾ ਹਾਲ ਹੁੰਦਾ, ਦੁੱਧ ਤੋਂ ਬਿਨਾਂ ਨਿੱਕੇ ਜਿਹੇ ਬੱਚੇ ਦਾ ਜੋ ਹਾਲ ਹੁੰਦਾ, ਉਹ ਨਾਮ ਰਸ਼ੀਆਂ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਛੋਟੇਰੀ ਉਮਰ ਵਿੱਚ ਸਨ। ਮਾਂ ਨੇ ਆਖਿਆ, ਬੇਟਾ ਕੋਈ ਕੰਮ ਕਾਰ ਕਰੋ, ਜਿਵੇਂ ਸਾਡਾ ਖੱਤਰੀਆਂ ਦਾ ਕੰਮ ਹੈ, ਬਿਜਨਸ ਕਰਨਾ, ਸੌਦਾ ਲਿਆਉਣਾ, ਫਿਰ ਵੇਚਣਾ, ਚਾਰ ਪੈਸੇ ਬਚਾਉਣੇ ਉਹਦੇ ਵਿੱਚੋਂ, ਕਿਰਪਾ ਕੁਝ ਕੰਮ ਕਰ। ਆਵੇਖ ਸਾਰੀ ਲੁਕਾਈ ਕੰਮ ਕਰ ਰਹੀ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ, ਇੱਕ ਮੇਰਾ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਂ ਆਖਾਂ ਜੀਵਾਂ ਵਿਸਰੇ ਮਰ ਜਾਵਾਂ। ਜੇ ਆਖਦਾ ਹਾਂ ਉਹਦਾ ਨਾਮ ਜਪਦਾ ਹਾਂ ਤਾਂ ਮੈਂ ਜਿਉਂਦਾ ਹਾਂ, ਤੇ ਜੇ ਨਾਮ ਵਿਸਰ ਜਾਂਦਾ ਤਾਂ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਮੌਤ ਆ ਰਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਇਹ ਨਾਮ ਦਾ ਰਸ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੇਮਕੁੰਡ ਦੀ ਪਵਿੱਤਰ ਧਰਤੀ ਤੇ ਉਗਰ ਤਪ ਕੀਤਾ। ਅਨੰਤ ਦੀ ਪ੍ਰਾਪਤੀ ਜਦੋਂ ਹੋਈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋਇਆ, ਉਸ ਆਨੰਦ ਨੂੰ ਆਪ ਬਿਆਨ ਤਾਂ ਨਹੀਂ ਕਰ ਸਕੇ, ਪਰ ਇਤਨਾ ਜ਼ਰੂਰ ਕਹਿ ਗਏ ਹਨ ਕਿ ਚਿੱਤ ਨਾ ਭਇਓ ਹਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭੂ ਚਰਨਨ ਮੈਂ। ਜਦੋਂ ਪ੍ਰਭੂ ਦੇ ਚਰਨਾਂ ਵਿੱਚ ਮੇਰੀ ਸੁਰਤ ਜੁੜ ਗਈ, ਅਨੰਤ ਦੀ ਪ੍ਰਾਪਤੀ ਤੋਂ ਬਾਅਦ ਜੋ ਮੈਨੂੰ ਆਨੰਦ ਆਇਆ, ਮੇਰਾ ਜੀ ਨਹੀਂ ਸੀ ਕਰਦਾ ਕਿ ਮੈਂ ਇਸ ਦੁੱਖਾਂ ਦੇ ਭਰੇ ਹੋਏ ਸੰਸਾਰ ਵਿੱਚ ਆਵਾਂ, ਕਿਉਂਕਿ ਇੱਥੇ ਦੁੱਖ ਹੀ ਦੁੱਖ ਹਨ। ਸੰਸਾਰ ਵੱਲ ਨਿਗਾਹ ਮਾਰੀਏ ਤਾਂ ਹਰ ਮਨੁੱਖ ਇੱਥੇ ਦੁਖੀ ਹੈ। ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰੇ। ਕਿਤਨੇ ਯਤਨ ਕਰਕੇ, ਕਿਤਨੇ ਯੁਗ ਤਪੱਸਿਆ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ, ਤੇ ਫਿਰ ਹੁਕਮ ਹੋ ਗਿਆ ਕਿ ਸੰਸਾਰ ਤੇ ਜਾ ਕੇ ਵਿਚਰੋ, ਸੰਸਾਰ ਤੇ ਬੜੇ ਜ਼ੁਲਮ ਹੋ ਰਹੇ ਹਨ, ਗਰੀਬਾਂ ਦੀ ਮਜ਼ਲੂਮਾਂ ਦੀ ਢਾਲ ਬਣੋ, ਜ਼ਾਲਮ ਲਈ ਦੰਡ ਦੇਣ ਲਈ ਤਿਆਰ ਹੋ ਜਾਓ, ਚੜ੍ਹਦੀਆਂ ਕਲਾ ਦਾ ਬੰਦਾ ਪੈਦਾ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖਦੇ ਹਨ ਕਿ ਮੇਰਾ ਚਿੱਤ ਨਾ ਕੀਤਾ ਐਸਾ ਆਨੰਦ ਛੱਡਣ ਨੂੰ, ਪਰ ਗੁਰੂ ਪਿਤਾ ਦਾ ਹੁਕਮ ਵੀ ਮੰਨਣਾ ਹੈ ਨਾ, ਗੁਰੂ ਪਿਤਾ ਦਾ ਹੁਕਮ ਵੀ ਤਾਂ ਮੰਨਣਾ ਨਾ, ਕਿਉਂਕਿ ਆਗਿਆ ਦੇ ਸਮ ਕੋਈ ਹੋਰ ਜਪ ਤਪ ਸਿਮਰਨ ਭਜਨ ਨਹੀਂ ਹੈ। ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ, ਆਗਿਆ ਨਹੀਂ ਮੰਨਦਾ, ਉਹਦੇ ਕੀਤੇ ਹੋਏ ਜਪ ਤਪ ਸਿਮਰਨ ਭਜਨ ਵੀ ਨਿਸ਼ਫਲ ਹਨ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਗੁਰਖਾ ਜਾ, ਗੁਰੂ ਦਾ ਹੁਕਮ ਨਹੀਂ ਮੰਨਦਾ ਤੇ ਫਿਰ ਜਪਾਂ ਤਪਾਂ ਨੂੰ ਬਈ ਫਲ ਕਿਵੇਂ ਲੱਗਣਗੇ। ਇਸ ਲਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਆਪਣੀ ਕਲਮ ਨਾਲ ਲਿਖ ਗਏ ਕਿ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤੇ ਏਕ ਰੂਪ ਹੋਵੇ ਗਇਓ, ਤਾਤ ਮਾਤ ਮੁਰ ਅਲਖ ਅਰਾਧਾ, ਬੋ ਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਏ ਸਮੋ ਦੀਆ, ਤਬ ਹਮ ਜਨਮ ਕਲੂ ਮੇ ਲੀਆ,
चित ना बयो हमरो आमन कह चुभी रही सुरत प्रभु चरणन में। आख्या मैं ता उस अकाल पुरख वाहेगुरु दे हुकम नाल इस दुखां दे भरे हुए संसार विच आया, मेरा दिल नहीं सी करदा, मेरा जी नहीं सी करदा कि मैं इत्थे आवां, पर हुकम दी खेड है, हुकम विच ही सब कुछ है। हुकम है एक विचारी बूंद कितने जफर जाल कट के नदी दे विच मिल के रात दिन बे आराम होके आ नदी वेखदे हो ना, किवें रात दिन पत्थरां दियां ठोकरां खांदी होई भी किते आराम नहीं करदी, जा रही है खाठां मारदी भज्जी जा रही है अपने मालक समुंदर नूं मिलन लई, किते आराम भालदी है। जिसने भाई प्रभु नूं मिलना है, जिसने वाहिगुरु नूं मिलना है, ओ किते सौंके अमृत वेला बिता देवेगा, नहीं कदे नहीं बिता सकदा, ओनू नींद ही नहीं आ सकदी। एक मामूली कोई चिंता लग जावे मन दे विच ते नींद नहीं पैंदी, कोई कह देवे तेरी मंजी तले सप बैठा है किवें कोई सौ जाएगा, कोई कह देवे भाई रात नूं पता नहीं की होण वाला है किवें सौ जाएगा, थोड़ा जिहा डर होवे ते तेनू नींदर नहीं पैंदी, ते गुरु दा तेनू इतना कोई डर नहीं के तू अमृत वेले जाग के इशनान करके नितनेम कर लो, क्योंकि निर्मल पाओ होवेगा गुरु दा ते फिर पाओ उपजेगा, प्यार उपजेगा ते प्यार पवेगा ते फिर मिलाप दी घड़ी भी आवेगी। भाई इवें नहीं आउनी, उच्चारण करो श्री वाहे गुरु। हजूर कहंदे न ओ विचारी बूंद क्या करे, जिसनू हुक्म होया विचारी बूंद ने कितने जतन कीते नदी दे नाल मिलके रात दिन बे आराम होके किते आराम नहीं कीता, मुद्दतां दे बाद समुंदर विच जा मिली अपने प्यारे नू, ते प्यारे समुंदर ने हुक्म कीता भई हुण हवाड़ बन के बदल बन के जाके फिर वसो, और विचारी बूंद क्या करेगी। मेघे नूं फुरमान होया बरसो कृपा दा ते फिर वसेगी, फिर कदों मिलेगी। ए मिलाप दी घड़ी सी ना जदों धन गुरु गोबिंद सिंह सच्चे पातशाह जी ने सुनिया दिता सी अकाल पुरख वाहिगुरु नूं, हे अकाल पुरख आख्या मित्र प्यारे नूं हाल मुरीदां दा कहना, तुद बिन रोग रजाइयां दा ओढ़न नाग निवासां दे रहना, सूल सुराही खंजर प्याला बिंग कसाइयां दा सहना, है ना दर्शना दी भुख आख्या तेरे दर्शना तो बिना पता ही मेरा की हाल है। धन गुरु गोबिंद सिंह सच्चे पातशाह जी कहंदे हन कि बिंग कसाइयां दा आ कसाई लोग जेड़े हुंदे हन चमड़ा महंगा वेचण लई अद मोया पशु नूं करके सुट देंदे हन, ते सारी रात ओ जदों तड़फदा तां ओदे शरीर दे चमड़े दी खल बहुत पतली बनदी है, कुर्म बन जांदा ते ओ उसदी कीमत कई गुणा वध जांदी है, इसलिए ओ बिंग कसाइयां दा क्या। ते धन गुरु गोबिंद सिंह सच्चे पातशाह कहंदे हन हे निरंकार हे वाहिगुरु तेरे बिना जितना हजार पशुआं नूं दुख हुंदा है ना, तेरे बिना मैनू इतना दुख है, विछोड़े दा दुख, विछोड़ा सुने दुख बिन दिथे मरियोद बाज प्यारे आपने ते बिरही ना दिलो, इसलिए छूल सुराही खंजर प्याला बिंग कसाइयां दा सहना, यारड़े दा सानू सत्तर चंगा, पट खेड़िया दा रहना राज पाग दुनिया दे सुखा, दुनिया दे सुख मेरे लिए बलदी पट्ठी दी न्याईयां, जे तू नहीं मिलिया मैनू, जे तेरे दीदार नहीं होए तां फिर दुनिया दे सुख मेरे लिए बलदी पट्ठी दी न्याईयां, ए भाई प्यार वालियां दी खेड है। भाई साहब नंद लाल जी कहंदे ने जे कर पुछे हाल असाडा बैठ घड़ी गुर मेरे, जे कर साडा हाल पुछे ता फिर असी ते यही कहांगे
ਕਿ ਤੇਰੇ ਦਰਸ਼ਨਾਂ ਤੋਂ ਬਿਨਾਂ ਸਾਡਾ ਕੋਈ ਜੀਵਨ ਨਹੀਂ ਹੈ। ਇਸ ਲਈ ਕਲਗੀਆਂ ਵਾਲਿਆ, ਸਾਈਆਂ, ਸਾਨੂੰ ਨਾਮ ਨਾਲ ਜੋੜ।

ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਸਤਿਗੁਰੂ ਸੰਤ ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਸ਼ਹਿਨਸ਼ਾਹ, ਬਾਜਾਂ ਵਾਲੀ ਸਰਕਾਰ, ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ, ਖਾਲਸਾ ਪੰਥ ਦੀ ਨੀਂਹ। ਤੇ ਮੁੱਖੋਂ ਵਾਕ ਫਰਮਾਇਆ, ਜਿੰਨੀ ਦੇਰ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ, ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ। ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ।

ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ। ਹੇ ਨਿਰੰਕਾਰ ਆਪ ਸਰਬੱਗ ਹੋ, ਅਸੀਂ ਅਲਪਗ ਜੀਵ ਹਾਂ। ਆਪ ਨਿਰੰਕਾਰ ਹੋ, ਅਸੀਂ ਭੁੱਲਣਹਾਰ ਹਾਂ। ਅਸੀਂ ਕੂੜ ਆ ਰਿਹਾ, ਜੋ ਵੀ ਬਚਨ ਕਰਦੇ ਹਾਂ ਉਸ ਨਾਲ ਕੂੜ ਦੀ ਲੱਭ ਲੱਗੀ ਹੁੰਦੀ ਹੈ। ਆਪ ਦਾ ਨਾਮ ਸਦਾ ਸੱਚ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸ਼ੀ ਵੀ ਸੱਚ। ਅਸੀਂ ਗੁਨਾਹਗਾਰ ਹਾਰ ਹਾਰ ਭੁੱਲਣਹਾਰ ਹਾਂ, ਇਸ ਲਈ ਸੰਸਾਰ ਤੇ ਆ ਕੇ ਜੋ ਕੁਝ ਕਰਨਾ ਸੀ ਉਹ ਕੁਝ ਕੀਤਾ ਨਹੀਂ।